संत जोग मन संत संत संत

आस्तानी ब्रह्मा अक्षुआन सलाम।

अंत न सुनी कहना अंत न करना देना अंत न देखना सुनना अंत

ਇੱਥੇ ਸਭ ਸੁਪੈਨ ਰਹਿੰਦਾ, ਇੱਥੇ ਲੈ ਲੈ ਮੁੱਕਰ, ਇੱਥੇ ਮੂਰਤ ਖਾਈ, ਇੱਥੇ ਅੰਦੂਖ ਸੁਖ ਕਰਨਾ, ਇੱਥੇ ਦਾਸ ਪਈ ਦਾ ਬੰਦ ਖਲਾਸੀ ਭਾਣਿਆ।

ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ।

ನಾನಕ ಅಂತ ನಾನು.

ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ

ਇਹ ਨ ਕਹਿਆ ਜਾਈ ਕਹਿਣੇ ਵਾਲੀ ਤੇਰੇ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ

ਪੁੱਤ ਭੁੱਖੇ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹਿ ਰਹਾਉ।

ਮਹੱਲਾ ਚੌਥਾ। ਹਰ ਕੀ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣ।

ਗੁਰਮਤ ਨਾ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ, ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ, ਜਿਨ ਹਾਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ, ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਕਰਿਆ, ਸ਼ੈਲ ਪੱਥਰ ਮਹਿ ਜੰਤੂ ਪਾਏ, ਤਾਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਣਤਾ, ਕੋਈ

तेरे भगत सलाहन तुझ जी, हर अनेक अनेक अनंता, तेरी अनेक करह हर।

ਕੋਈ ਰਹਾਉ। ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ।

ਦੇਲ ਜਿਸਨੋ ਤੂੰ ਜਾਣਾ ਹੀ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ

ਉਹ ਭੇਦ ਕਹੇ ਹਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ

ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਪਰਸਾ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਸ਼ਬਦ ਧਰੂ ਪਿਆਰੂ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ,

0: ਵਾਹਿ ਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਰਹਿਰਾ ਸਾਹਿਬ ਜੀ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਤਟ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ ਕੇ ਸੇਵਾਵਾਂ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਦਸਵੰਧੀ ਕਾਰਪੇਟਾ ਕੱਢ ਕੇ ਜ਼ਰੂਰ ਵੱਧ ਤੋਂ ਵੱਧ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਿਆਹ ਪੁਰਬ ਦੇ ਸੰਬੰਧ ਦੇ ਖੁਸ਼ੀਆਂ ਦੇ ਵਿੱਚ ਬਟਾਲਾ ਨਿਵਾਸੀ ਅਤੇ ਸਹਿਨ ਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਕੱਲ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਨੇ, ਉਹਨਾਂ ਦੇ ਭੋਗ ਕੱਲ ਐਤਵਾਰ ਵਾਲੇ ਦਿਨ ਪੈਣਗੇ। ਸਾਰਾ ਦਿਨ ਦੀਵਾਨ ਇਸੇ ਸੰਬੰਧ ਵਿੱਚ ਸਜਣਗੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜ਼ਰੂਰ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 24 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਆ ਰਿਹਾ। 26 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਦੋ ਦਿਹਾੜਾ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣਗੇ ਜੀਓ। 27 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੇ ਸੰਬੰਧ ਵਿੱਚ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਦੁਪਹਿਰ ਵੇਲੇ ਨਗਰ ਕੀਰਤਨ ਹੋਏਗਾ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅਵਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ। ਅੱਜ ਸਾਡੇ ਸਤਿਕਾਰ ਜੋ ਭਾਈ ਸਾਹਿਬ ਭਾਈ ਕਰਮ ਸਿੰਘ ਜੀ, ਉਹਨਾਂ ਦਾ ਸਮੂਹ ਅਖੰਡ ਕੀਰਤਨੀ ਜਥਾ ਜੋ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਸੇਵਾਵਾਂ ਕਰਦੇ ਨੇ, ਉਹ ਅੱਜ 6 ਵਜੇ ਤੋਂ ਲੈ ਕੇ ਰਾਤ 8:30-9 ਵਜੇ ਤੱਕ ਅਖੰਡ ਕੀਰਤਨ ਦੀ ਸੇਵਾ ਕਰਨਗੇ। ਆਓ ਜਿਨ੍ਹਾਂ ਕੋਲ ਸਮਾਂ ਹੈ ਬੈਠ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

हर हर संत मिलो मेरे भाई, हर नाम दृढ़ा वो एक किन का, हर

ਭਗਤੀ ਜੀ ਸਹਾਏ। ਬਾਹਰ ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਆਂ ਵਾਲੇ ਬਾਜਾਂ ਵਾਲੇ ਸਰਬੰਸ ਦਾਨੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਸ਼ਬਦ ਗੁਰੂ ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਸਿੱਖੀ ਸਿਰਕ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿੰਨਾਂ ਪਿਆਰਿਆਂ ਸਿਆਣ ਦੀ ਅੱਧ ਕਰੜੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਆਵੇ, ਜਿਤ ਆਵਨ ਕਰ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਹੈ ਪੰਥ ਦੇ ਆਪਣੇ ਸਦਾ ਸਹਾਈ ਦਾਤਾਰ, ਜੋ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟਾਨ ਧੰਨਵਾਦ ਸ਼ੁਕਰ ਹੈ ਵਾਹਿਗੁਰੂ ਜੀ। ਕਿਰਪਾ ਕੀਤੀ ਆਪ ਜੀਆਂ ਨੇ ਸਾਰੀ ਸੰਗਤ ਨੂੰ ਰਲ ਮਿਲ ਕੇ ਬਿਠਾ ਕੇ ਮਹਾਰਾਜ ਜੀ ਆਪ ਜੀ ਦੇ ਗੁਣ ਗਵਾਏ। ਮਹਾਰਾਜ ਬਾਣੀ ਪੜ੍ਹਦਿਆਂ ਬੱਚਿਆਂ ਤੋਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੁੰਦੀਆਂ, ਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਕੀਰਤਨ ਕਰਨ ਦੀ ਆਪ ਦਾਤ ਬਖਸ਼ਣੀ, ਹੋਈਆਂ ਫੁੱਲਾਂ ਬਖਸ਼ ਦੇਣੀਆਂ ਵਾਹਿਗੁਰੂ ਜੀ, ਪੜ੍ਹੀ ਸੁਣ ਕੇ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰਨੀ, ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣੀ ਵਾਹਿਗੁਰੂ ਜੀ, ਸਾਰੀ ਸੰਗਤ ਨੂੰ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ ਦੇ ਕੇ ਨਿਵਾਜਣਾ ਵਾਹਿਗੁਰੂ ਜੀਓ। ਸਾਰੇ ਪ੍ਰੋਗਰਾਮ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ ਵਾਹਿਗੁਰੂ ਜੀਓ। ਬੱਚਿਆਂ ਨੂੰ ਇਸ ਤਰ੍ਹਾਂ ਹੋਰ ਉਦਮ ਬਖਸ਼ਣੇ ਮਹਾਰਾਜ ਜੀ, ਆਪ ਜੀ ਦਾ ਜਸ ਗਾ ਸਕਣ ਵਾਹਿਗੁਰੂ ਜੀ, ਕਿਰਪਾ ਕਰਨੀ। ਕਾਕਾ ਹਰੀ ਸਿੰਘ ਦੇ ਅੱਜ 20ਵੇਂ ਜਨਮ ਦਿਨ ਤੇ ਮਹਾਰਾਜ ਅਰਦਾਸ ਬੇਨਤੀ ਆ, ਮਹਾਰਾਜ ਕਿਰਪਾ ਕਰਨੀ, ਬੱਚੇ ਨੂੰ ਸੱਚੇ ਪਿਤਾ ਵਾਹਿਗੁਰੂ ਜੀਓ, ਚੜ੍ਹਦੀ ਕਲਾ ਬਖਸ਼ਣੀ, ਨਾਮ ਨਾਲ ਜੋੜ ਕੇ ਰੱਖਣਾ, ਚੰਗੀ ਲੰਬੀ ਆਯੂ ਬਖਸ਼ਣੀ, ਤੇ ਪੜ੍ਹਾਈ ਵਿੱਚ ਮਹਾਰਾਜ ਸੱਚੇ ਪਿਤਾ ਵਾਹਿਗੁਰੂ ਜੀ ਕਾਮਯਾਬੀਆਂ ਬਖਸ਼ਣੀਆਂ, ਕਿਰਪਾ ਕਰਨੀ, ਤੰਦਰੁਸਤੀ ਬਖਸ਼ਣੀ ਵਾਹਿਗੁਰੂ ਜੀ। ਇਸ ਵੇਲੇ ਮਹਾਰਾਜ ਜੀ ਹੁਣ ਕਿਰਪਾ ਕਰੋ, ਆਪਣੇ ਹੁਕਮਨਾਮੇ ਦੇ ਕੇ ਨਿਹਾਲ ਕਰੋ ਜੀ, ਸਹੀ ਪਿਆਰੇ ਮਿਲਣੇ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਦੋਹਰਾ ਆਗਿਆ ਭਈ ਅਕਾਲ ਕੀ, ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਹੈ, ਖੋਜ ਸ਼ਬਦ ਮੈਂ ਲੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾ, ਕੰਡਾ ਜਾ ਕੇ ਹਾਥ ਮੈਂ, ਕਲਗੀ ਸੋ ਹੈ ਸੀਸ, ਸੋ ਹਮਰੀ ਰੱਛਿਆ ਕਰੇ, ਗੁਰ ਕਲਗੀ ਧਰ ਜਗਦੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਓ, ਬਿਖਮ ਨਦੀ ਜਾਏ ਤਰਣੀ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋ ਭਰਮ ਪੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਿਹੇ ਮਿਲੰਤ ਜਮਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਣਾਈ। ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਿਲਾ ਪੰਜਵਾਂ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲ ਰਾਮ ਜੀਓ, ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਘਰ ਤਿਸ ਕੈ ਬਲ ਰਾਮ ਜੀਓ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲ ਰਾਮ ਜੀਓ, ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਘਰ ਤਿਸ ਕੈ ਬਲ ਰਾਮ ਜੀਓ, ਬਾਬਲ ਮੇਰਾ ਵਡ ਸਮਰਥਾ, ਕਰਨ ਕਾਰਨ ਪ੍ਰਭਹਾਰਾ, ਜਿਸ ਸਿਮਰਤ ਦੁਖ ਕੋਈ ਨਾ ਲਾਗੈ, ਭਉਜਲ ਪਾਰ ਉਤਾਰਾ, ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾਂ, ਨਾਨਕ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹਿਲਾ ਪੰਜਵਾਂ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਕਰ ਤਿਸ ਕੈ ਬਲਰਾਮ ਜੀਓ। ਵਾਹਿਗੁਰੂ ਸਾਹਿਬ ਜੀਓ। ਸੋਠ ਮਹਿਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸ਼ੀ, ਤਾਂ ਕੀ ਸੇਵ ਨਾ ਬਿਰਥੀ, ਜਾਸੀ ਆਨੰਦ ਕਰੇ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹਿਲਾ ਪੰਜਵਾਂ। ਸਤੀ ਵਾਹ ਨ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਚੌਗਿਰਦ ਹਮਾਰਾ ਰਾਮ ਕਾਰ, ਦੁਖ ਲਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਤ ਦੀਆ, ਏਕਾ ਲਿਵ ਲਾਈ ਰਹਾਉ। ਰਾਖ ਲਈਏ ਤਿੰਨ ਲੱਖਣ ਹਾਰ, ਸਭਿਆਤ ਮਿਲਾਨ ਕਿਰਪਾ ਭਈ ਪ੍ਰਭ ਭਈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂਣ ਛੁਟੈ ਨਿਕਟ ਨ ਜਾਈਓ। ਦੂਰ ਸਲੋਕ ਮਨ ਮੈਂ ਚਿਤਵੋ ਚਿਤ ਬਨੀ, ਉਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ। ਏਕ ਓਂਕਾਰ ਸਤਿਗੁਰ ਪ੍ਰਸਾਦ ਸੋਹਿਲਾਰਾ ਗੌੜੀ ਦੀਪ ਕੀ ਮਹਿਲਾ ਪਹਿਲਾ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਚਿਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਸ ਸੋਹਿਲੇ ਸਦਾ ਸੁਖ ਹੋਏ ਰਹਾਉ। ਨਿਤਲੇ ਜੀੜੇ ਸੰਭਾਲੀਆਂ ਨੇ ਦੇਖੇ ਗਾ ਦੇਵਣ ਹਾਰ। ਤੇਰਾ ਦਾਨੈ ਕੀਮਤ ਨਾ ਪਵੈ, ਤਿਸ ਦਾਤੈ ਘਵਣ ਸ਼ੁਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਓ ਤੇਲ ਦੇ ਉਸ ਜਿਣ ਸੀ ਸੁਣੀਆਂ। ਜੋ ਹੋਵੈ ਸਾਹਿਬ ਸਿਓ ਮੇਲ, ਘਰ ਘਰ ਇਹੋ ਪਹੁੰਚਾ। ਸਦੜੇ ਨਿਤ ਪਵਨ ਸਦਨਹਾਰਾ, ਸਿਮਰਿਆ ਨਾਨਕ ਸੇ ਦੇ ਆਵਨ ਰਾਗਾਸਾ। ਮਹਿਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ ਬਾਬਾ। ਜੈ ਘਰ ਕਰਤ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਾਵ। ਵਿਸਵੇ ਚਸਿਆ ਘੜੀਆਂ ਪੈਰਾਂ, ਚਿੱਤੀ ਵਾਰੀ ਮਾਂ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤ ਕੇ ਕੇਤੇ ਵੇਸ ਰਾਖ ਧਨਾ। ਸ੍ਰੀ ਮਹਿਲਾ ਪਹਿਲਾ। ਗਗਰ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰੋ, ਕਰੇ ਸਗਲ ਬਨ ਰਾਏ। ਫੂਲ ਅੰਤ ਜੋਤੀ ਕੈਸੀ ਆਰਤੀ, ਹੋਏ ਭਾਉ ਖੰਡਣਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜਨ ਭੇਰੀ ਰਹਾਉ, ਸਹਿਸ ਤਵਨੈ ਨਨ ਨੈਨ ਹੈ ਤੋਹੇ ਕਹੋ। ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਵਿਚਲਤ ਵੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋਤ ਇਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋ ਵਿਟ ਮਨੋ। ਅੰਦਰਮ ਹੋਏ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਨ ਕੋ ਹੋਏ ਜਾਂਤੇ। ਤੇਰੇ ਨਾਏ ਵਾ ਸਾਰਾ ਗੋੜੀ ਪੂਰਵੀ ਮਹਿਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾਓਤ ਪੁਨ ਵੱਡਾ ਹੈ। ਰਹਾਉ ਸਾਖ ਹਰ ਸਾਧ ਨਾ ਜਾਣਿਆ, ਤੇਰ ਅੰਤਰ ਹਮ ਹੈ ਕੰਡਾ ਹੈ। ਜਿਉ ਜਿਉ ਚਲੈ ਚੁਬੈਦ ਪਾਵੈ ਹੈ, ਜਮਕਾਲ ਸਹਿ ਸੁਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਉਡ ਵੱਡਾ ਹੈ। ਨਿਰ ਨਾਨਕ ਨਾਮ ਅਧਾਰ ਟੇਕ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਹਲਕੀ ਬੇਲਾਈ ਹਾਂ ਖਾਟ। ਚਲੋ ਹਰ ਲਾਹਾ ਗੈਬ ਸੰਤ ਹਲਾ, ਔਧ ਕਟਾਇ ਤਿਨ ਸ੍ਰੇਣਾ ਰੇ। ਮਨ ਗੁਰ ਮਿਲ ਕਾਸ਼ਵਾਰੇ, ਰਹਾਵੇ ਸੰਸਾਰ ਵਿਕਾਰ ਸੰਸੇ ਮੈਂ। ਤਰਿਓ ਬ੍ਰਹਮ ਗਿਆਨੀ, ਤਿਸ ਜਗਾਏ ਪਿਆ ਵੈ ਰਸ ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਏ ਬਿਹਾਜੋ, ਹਰ ਗੁਰਸੇ ਮਨੇ ਬਸੇਰਾ। ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬਹੁਰ ਨੋਏ ਗੋ ਤੇਰਾ।

ਵਾਹਿਗੁਰੂ ਬੋਲਾਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਅਰਦਾਸ ਸਿੱਖ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਬਾਹਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੌਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜਾਗ ਦੀ ਜੋਤ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟਾਨ ਧੰਨਵਾਦ ਸ਼ੁਕਰ ਹੈ ਵਾਹਿਗੁਰੂ ਜੀ ਕਿਰਪਾ ਕੀਤੀ ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਦਰ ਨਿਹਾਲ ਕੀਤਾ ਇਸ ਵੇਲੇ ਆਪ ਜੀ ਸੁੱਖ ਹਾਸਣ ਹੋਏ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਬਾਣੀ ਪੜਦਿਆਂ ਸੇਵਾ ਕਰਦਿਆਂ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਮਨ ਇਕਾਗਰਤਾ ਬਾਣੀ ਪਾਨ ਸੇਵਾ ਕਰਨ ਦੀ ਆਪ ਜਾਚ ਬਖਸ਼ਣੀ ਹੋਈਆਂ ਭੁੱਲਾਂ ਬਖਸ਼ ਦੇਣੀਆਂ ਵਾਹਿਗੁਰੂ ਜੀ ਹੁਣ ਕਿਰਪਾ ਕਰੋ ਆਪ ਆਪਣੇ ਨਿੱਜੀ ਸਥਾਨਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ ਅੰਗ ਸੰਗ ਰਹਿਣਾ ਸਹੀ ਪਿਆਰੇ ਮਿਲਣੇ ਜਿਨ੍ਹਾਂ ਮੇਰਾ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: yeah, let's run dealers.
1: Yeah,

करते हूँ जड़ाता हूँ।

ਚੱਲਣਾ

So we're like, okay, we're not going to

ਇਹ ਬੰਦਾ

ஒன்றாவது தரம் சொல்லுவாங்க, அப்ப அந்த

0: ਤੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ ਆਪ ਸਭਨਾਂ ਜੀਆਂ ਨੂੰ ਇਸੇ ਤਰ੍ਹਾਂ ਆਪਣੇ ਪਾਵਨ ਚਰਨਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 675 ਔਰ 676 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਹੀ ਜੀਵਨ ਜਾਚ ਬਖਸ਼ਿਸ਼ ਕਰਨ ਤਾਂ ਜੋ ਇਹ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਸਭ ਤੋਂ ਪਹਿਲਾਂ ਸੰਗਤੀ ਰੂਪ ਦੇ ਵਿੱਚ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਣਗੇ। ਮਹਾਰਾਜ ਜੀ ਕਿਰਪਾ ਕਰਨ ਸ਼ੁੱਧ ਬਾਣੀ ਏਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦਿ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ,
1: ਕਲ ਕਲੇਸ਼ ਤਨ ਮਾਇ ਮਿਟਾਓ,
0: ਸਿਮਰੋ ਜਸ ਦਸੰਬਰ ਏਕੈ।

0: ਭਗਤੀ ਜਾਂ ਮਾਤ ਪਿਤਾ ਸੁਤਮੀਤ ਨਾ ਭਾਈ
1: ਮਨ ਮੂਹਾ ਨਾਮ ਤੇਰਾ ਸੰਗ ਸਹਾਈ
0: ਜਾਂ ਮਹਾ ਭਿਆਨ ਦੂ ਜਮਦਲ
1: ਕੇਵਲ ਨਾਮ ਸੰਗ ਤੇਰਾ ਚੱਲਾ
0: ਜੇ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਾਹੇ ਉਧਾਰੀ
0: ਅਨਕ ਬੁਨੇ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਕਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਕਰੋੜੀ ਬੰਧਨ ਪਰ
1: ਹਰ ਕਾ ਨਾਮ ਜਪਤ ਨਿਸ ਪਰ
0: ਅਨਕ

0: ਨਾਨਕ ਹਰ ਹਰ ਅੰਮ੍ਰਿਤ ਪਰਖੈ,
1: ਸੰਤ ਜਨਾ ਕੀ ਵਰਤਨ ਨਾਮ,
0: ਸੰਤ ਜਨਾ ਕੈ ਮਨ ਬਿਸਰਾਮ,
1: ਹਰ ਕਾ ਨਾਮ ਦਾਸ ਕੀ ਓਟ,
0: ਹਰ ਕੈ ਨਾਮ ਉਦਰੇ ਜਨ ਕੋਟ,
1: ਹਰ ਜਸ ਕਰ ਸੰਤ ਨਿਰਾਤ,
0: ਹਰ ਹਰ ਔਖਦ ਸਾਧਕ ਮਾਤ,
1: ਹਰ ਜਨ ਕੇ ਹਰ ਨਾਮ ਨਿਦਾਨ,
0: ਹਰ ਬ੍ਰਹਮ ਜਨ ਕੀ ਨੋ ਦਾਨ,
1: ਮਨ ਤਨ ਰੰਗ ਰਤੇ ਰੰਗ ਇਕੈ,
0: ਨਾਨਕ ਜਨ ਕੈ ਬਿਰਤ ਬਿਕੈ,
1: ਹਰ ਕਾ ਨਾਮ ਜਨ ਕੋ ਮੁਗ ਜੁਗਤ,
0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ,
1: ਹਰ ਕਾ ਨਾਮ ਜਨ ਕਾ ਰੂਪ ਰੰਗ,
0: ਹਰ ਨਾਮ ਜਪਤ ਕਬ ਪਰੈ ਨਾ।

0: ਨਾਮ ਸੁਨਤ ਦਰਦ ਦੁਖ ਲਖਾ
1: ਨਾਮ ਕੀ ਮਹਿਮਾ ਸੰਤ ਰਿਤ ਬਸ
0: ਸੰਤ ਪ੍ਰਤਾਪ ਦੁਰਤ ਸਭ ਨਸਾ
1: ਸੰਤ ਕਾ ਸੰਗ ਵਡ ਭਾਗੀ ਪਾਈਏ
0: ਸੰਤ ਕੀ ਸੇਵਾ ਨਾਮ

0: ਸਭ ਸੰਜਮ ਅਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ
0: ਹਉ ਪੀ ਹਉ ਮੈਂ ਮੈਲ ਨਾ ਜਾਵੈ
1: ਹਰ ਕੇ ਨਾਮ ਸੰਸਰ ਕਛ ਨਾਹੀ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ
0: ਗਰਭ ਗੁਮਾਨ ਨਾ ਮਨ ਤੇ ਹੁਟੈ
1: ਸੋਚ ਕਰੈ ਦਿਨ ਸੁਰ ਰਾਤ
0: ਮਨ ਕੀ ਮੈਲ ਨਾ ਤਨ ਤੇ ਜਾਤ
1: ਇਸ ਦੇਹੀ ਕੋ ਬਹੁ ਸਾਧਨਾ ਕਰੈ
0: ਮਨ ਤੇ ਕਬੂ ਨ ਬਿਖਿਆ ਟਰੈ
1: ਜਲ ਧੋਵੈ ਬਹੁ ਦੇਹ ਅਨੀਤ
0: ਸੁਧ ਕਹਾ ਹੋਏ ਕਾਚੀ ਪੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
0: ਨਾਨਕ ਨਾਮ ਮੁਦਰੇ ਪਤਤ ਬਹੁ ਮੂਚ
1: ਬਹੁਤ ਸਿਆਣਪ ਜਮ ਕਾ ਭਉ ਵਿਆਪੈ
0: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
1: ਦੇਖ ਅਨੇਕ ਅਗਨ ਨਹੀਂ ਬੁਝੈ
0: ਓਟ ਉਪਾਵ ਦਰਗੈ ਨਹੀਂ ਸਿਜੈ
1: ਸ਼ੂਦ ਸਨਾਹੀ ਉਹ ਪਿਆਲ
0: ਮੋਹੇ ਪਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨ
0: ਗੋਬਿੰਦ ਭਜਨ ਬਿਨ ਤਿਲ ਨਹੀਂ ਮਨ
1: ਹਰ ਕਾ ਨਾਮ ਜਪਤ ਦੁਖ ਜਾਏ
0: ਨਾਨਕ ਬੋਲੇ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ
0: ਸਾਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ
0: ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ

0: ਨਾਨਕ ਕਹੁ ਨਸੀ ਜਈ ਬਿਨ ਨਾਵੈ ਪਤ ਜਾਏ।
1: ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੇ,
2: ਇੱਕ ਪਸਤ ਕਾਰਨ ਬੇਖੋਟ ਗਵਾਵੇ,
1: ਏਕ ਵੀਨਾ ਦੇ ਦਸ ਵੀਰ ਲੈ,
2: ਤਉ ਮੂੜਾ ਕਹੋ ਕਹਾ ਕਰੇ,
1: ਇਸ਼ਟਾ ਕਰ ਸੋ ਨਾਹੀ ਚਾਰਾ,
2: ਨਾ ਕਹੋ ਕੀਜੈ ਸਭ ਨਮਸਕਾਰਾ,
1: ਜਾ ਕੇ ਮਨ ਲਾਗਾ ਬ੍ਰਹਮ ਮਿਠਾ,
2: ਸਰਬ ਸੁਖ ਤਾਹੂ ਮਨ ਬੂਠਾ,
1: ਜਨ ਆਪਣਾ ਹੁਕਮ ਮਨਾਇਆ,
2: ਸਰਬ ਥੋਕ ਨਾਨਕ ਤਿਨ ਪਾਇਆ,
1: ਅਗੰਤ ਸਭ ਆਪਣੀ ਦੇ ਰਾਸ,
2: ਹਾਥ ਪੀਤ ਵਰਤੈ ਆਨੰਦ ਉਲਾਸ,
1: ਆਪਣੀ ਅਮਾਨ ਕਛ ਬੋਲ ਸੋਲੇ,
2: ਅਭਿਆਨੀ ਮਨ ਰੋਸ ਕਰੇ।

0: ਮਿਥਿਆ ਤਨ ਧਨ ਕੁਟੁੰਬ ਸੁਭਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸਵ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਤ੍ਰੋ ਮੋ ਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣੈ
1: ਮਿਥਿਆ ਹਸ ਪਰ ਦਰਬ ਕਉ ਹਿਰੈ
0: ਮਿਥਿਆ ਨੇਤਰ ਪੇਖਤ ਪਰ ਰੂਪ

0: ਬੇਨਤੀ ਪਾਰ ਵਮ ਸਭ ਜਾਣੇ
1: ਆਪਣਾ ਕੀ ਆਇਆ ਪਹਿਮਾਨਾ
0: ਆਪੇ ਆਪ ਆਪ ਕਰਤ ਨਵੇਰਾ
1: ਦੂਰ ਜਨਾਵਤ ਕਿਸੇ।

0: ਜਿਸ
1: ਕੋ ਸਿਮਰਤ ਪਰਮ ਗਤ ਪਾਵੈ
0: ਜਿਹ ਪ੍ਰਸਾਦ ਬਸਹਿ ਸੁਖ ਮੰਦਰ
1: ਤਿਸਹਿ ਧਿਆਏ ਸਦਾ ਮਨ ਅੰਦਰ
0: ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪਹਿਰ ਸਿਮਰਉ ਤਿਸ ਰਸਨਾ
0: ਜਿਹ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜਿਹ ਪ੍ਰਸਾਦ ਪਾਠ ਪਟੰਬਰ ਹਰਾਵੈ
1: ਤਿਸਹਿ ਤਿਆਗ ਕਤ ਅਵਰ ਲੁਭਾਵੈ
0: ਜਿਹ ਪ੍ਰਸਾਦ ਸੁਖ ਸੇਜ ਸੋਈ ਜੈ
1: ਮਨ ਆਠ ਪਹਿਰ ਕਾਕਾ ਜਸ ਗਾਵੀ ਜੈ
0: ਜਿਹ ਪ੍ਰਸਾਦ ਸਭ ਕੋ ਮਨ
1: ਜਸ ਰਸਨ ਬਖਾਨੈ
0: ਜਿਹ ਪ੍ਰਸਾਦ ਤੇਰੋ ਰਹਿਤਾ ਧਰਮ
1: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਬ ਦਰਗਹਿ ਮਾਨ ਪਾਵੈ
1: ਨਾਨਕ ਪਤ ਸੇਤੀ ਘਰ ਜਾਵੈ
0: ਜਿਹ ਪ੍ਰਸਾਦ ਆਰੋਗ ਕੰਚਨ ਦੇਹੀ
1: ਲਿਵਲਾਵੋ ਤਿਸ ਰਾਮ ਸਨੇਹੀ
0: ਜਿਹ ਪ੍ਰਸਾਦ ਤੇਰਾ ਓਲਾ ਰਹਿਤ
1: ਮਨ ਸੁਖ ਪਾਵੈ ਹਰ ਹਰ ਜਸ ਕਹਿਤ
0: ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ
0: ਜਿਹ ਪ੍ਰਸਾਦ ਤੁਝਕੋ ਨ ਪਹੁੰਚੈ
1: ਮਨ ਸਾਸ ਸਾਸ ਸਿਮਰਹੁ ਪ੍ਰਭ ਉਚੇ
0: ਜਿਹ ਪ੍ਰਸਾਦ ਪਾਈ ਦੁਰਲਭ ਦੇਹ
1: ਨਾਨਕ ਤਾਕੀ ਭਗਤ ਕਰੇ
0: ਜਿਹ ਪ੍ਰਸਾਦ ਆਪੋ ਖਨ ਪਹਿਰੀ ਜੈ
1: ਮਨ ਤਿਸ ਸਿਮਰਤ ਕਿਉ ਆਲਸ ਕੀ ਜੈ
0: ਜਿਹ ਪ੍ਰਸਾਦ ਅਸਵ ਹਸਤ ਅਸਵਾਰੀ
1: ਮਨ ਤਿਸ ਪ੍ਰਭ ਕਉ ਕਬਹੁ ਨਾ ਬਿਸਾਰੀ
0: ਜਿਹ ਪ੍ਰਸਾਦ ਬਾਗ ਮਿਲਖ ਧਨਾ
1: ਰਾਖ ਪਰੋਏ ਪ੍ਰਭ ਆਪਣੇ ਮਨ
0: ਜਿਨ ਤੇਰੀ ਮਨ ਬੰਤ ਬਣਾਈ
1: ਉਠਤ ਬੈਠਤ ਸਤ ਤਿਸਹਿ ਧਿਆਈ

0: ਅੰਮ੍ਰਿਤ ਰਸਨਾ
1: ਜਿਹੇ
0: ਪ੍ਰਸਾਦ ਹਸਤ ਕਰ ਚੱਲੈ
1: ਪ੍ਰਸਾਦ ਸੰਪੂਰਨ ਫਲ
0: ਜਿਹੇ ਪ੍ਰਸਾਦ ਪਰਮ ਗਤ ਪਾਵੈ
1: ਪ੍ਰਸਾਦ ਸੁਖ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
1: ਪ੍ਰਸਾਦ ਨਾਨਕ।

0: ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ
1: ਹੋਤ
0: ਸਾਧ ਕੈ ਸੰਗ ਮਿਟੈ ਅਭਿਮਾਨ
1: ਸਾਧ ਕੈ ਸੰਗ ਪ੍ਰਗਟੈ ਸੋ ਗਿਆਨ
0: ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਕੈ ਸੰਗ ਪਾਏ ਨਾਮ ਰਤਨ
1: ਸਾਧ ਕੈ ਸੰਗ ਪ੍ਰਯਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ
1: ਨਾਨਕ ਸਾਧ ਕੀ ਸੁਭਾ ਬ੍ਰਹਮਾਏ ਸਮਾਨੀ
0: ਸਾਧ ਕੈ ਸੰਗ ਅਗੋਚਰ ਮਿਲੈ
1: ਸਾਧ ਕੈ ਸੰਗ ਸਦਾ ਪ੍ਰਭੁਲੈ
0: ਸਾਧ ਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਨਕਤ ਹੂੰ ਧਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਦੁਸ਼ਮਨ ਸਭ

0: ਆਪੇ ਜਾਣੈ ਸਾਧ ਬਡਾਈ,
1: ਨਾਨਕ ਸਾਧ ਪ੍ਰਭੂ ਬਨਿਆਈ।
0: ਸਾਧ ਕੈ ਸੰਗ ਨ ਕਬਹੂ ਧਾਵੈ,
1: ਸਾਧ ਕੈ ਸੰਗ ਸਦਾ ਸੁਖ ਪਾਵੈ।
0: ਸਾਧ ਸੰਗ ਬਸਤ ਅਗੋਚਰ ਲਹੈ, ਸਾਧ ਕੈ ਸੰਗ ਬਸੈ ਥਾਨ ਉੱਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਪਾਏ ਨਾਮ ਨਿਧਾਨ।
2: ਨਾਨਕ ਸਾਧੂ ਕੈ ਕਰਵਾਨ,
0: ਸਾਧ ਕੈ ਸੰਗ ਸਭ ਕੁਲ ਉਧਾਰੈ।
1: ਸਾਧ ਸੰਗ ਸਾਜਨ ਮੀਤ ਕਟੰਬ ਨਿਸਾਰੈ,
0: ਸਾਧੂ ਕੈ ਸੰਗ ਸੋ ਧਨ ਪਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ,
2: ਸਾਧ ਕੈ ਸੰਗ ਸੋ ਬਾਸੁਰ ਦੇਵਾ।
0: ਸਾਧੂ ਕੈ ਸੰਗ ਪਾਪ ਪਲਾਇਨ,
2: ਸਾਧ ਸੰਗ ਅਮਰ ਗੁਣ ਗਾਇਨ।
0: ਸਾਧ ਕੈ ਸੰਗ ਸਰਬ ਥਾਨ ਗਮ,
2: ਨਾਨਕ ਸਾਧ ਕੈ ਸੰਗ ਸਭ ਜਨਮ।
0: ਸਾਧ ਕੈ ਸੰਗ ਨਹੀ ਕਛੁ ਕਾਲ,
2: ਦਰਸ਼ਨ ਭੇਟ ਸੋਤ ਨਿਹਾਲ।
0: ਸਾਧ ਕੈ ਸੰਗ ਕਲੂਖ ਤਹਰੈ,
2: ਸਾਧ ਕੈ ਸੰਗ ਨਰਕ ਪਰਹਰੈ।
0: ਸਾਧ ਕੈ ਸੰਗ ਇਹਾਂ ਉਹਾਂ ਸੋਹੇਲਾ,
2: ਸਾਧ ਸੰਗ ਵਿਚਰਤ ਹਰ ਮੇਲਾ।
0: ਜੋ ਇੱਛਾ ਸੋਈ ਫਲ ਪਾਵੈ,
2: ਸਾਧ ਕੈ ਸੰਗ ਨ ਵਿਚਰਤਾ ਜਾਵੈ।
0: ਪਾਰ ਬ੍ਰਹਮ ਸਾਧ ਰਿਧ ਬਸੈ,
2: ਨਾਨਕ ਉਦੈ ਸਾਧ ਸੁਨ ਰਸੈ।
0: ਸਾਧ ਕੈ ਸੰਗ ਸੁਨੋ ਹਰ ਨਾਉ,
2: ਸਾਧ ਸੰਗ ਹਰ ਕੇ ਗੁਣ ਗਾਉ।
0: ਸਾਧ ਕੈ ਸੰਗ ਨ ਮਨ ਤੇ ਬਿਸਰੈ,
2: ਸਾਧ ਸੰਗ ਸਰ ਪਰ ਨਿਸਤਰੈ।
0: ਸਾਧ ਕੈ ਸੰਗ ਲਗੈ ਪ੍ਰਭ ਮੀਠਾ,
1: ਸਾਧੂ ਕੈ ਸੰਗ ਘਟ ਘਟ ਮੀਠਾ।
0: ਸਾਧ ਸੰਗ ਭਏ ਆਗਿਆ

0: ਨਾਨਕ ਉਹ ਅਪਰ ਸਗਲ ਨਿਸਕਾਰ
1: ਮਿਥਿਆ ਨਾਹੀ ਰਸਨਾ ਪਰਸ
0: ਮਨ ਮੈਂ ਪ੍ਰੀਤ ਨਿਰੰਜਨ ਦਰਸ
1: ਪਰ ਤ੍ਰਿਯ ਰੂਪ ਨ ਪੇਖੇ ਨੇਤਰ
0: ਸਾਧ ਕੀ ਟਹਿਲ ਸੰਤ ਸੰਗ ਹੇਤ
1: ਕਰਨ ਨ ਸੁਣੈ ਕਾਹੂ ਕੀ ਨਿੰਦਾ
0: ਸਭ ਤੇ ਜਾਣੈ ਆਪਸ ਕੋ ਮੰਦਾ
1: ਗੁਰ ਪ੍ਰਸਾਦ ਲਿਖਿਆ ਪਰ ਹਰੈ
0: ਮਨ ਕੀ ਬਾਸਨਾ ਮਨ ਤੇ ਕਰ
1: ਇੰਦਰੀ ਜਿਤ ਪੰਚ ਦੋਖ ਤੇ ਰਹਿਤ
0: ਨਾਨਕ ਕੋਟ ਮਧੇ ਕੋ ਐਸਾ ਅਪਰਸ
1: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
0: ਜਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੇ ਨਿਹ ਕਰਮ
0: ਤਿਸ ਵੈਸ਼ਨੋ ਕਾ ਨਿਰਮਲ ਧਰਮ
1: ਕਾਹੋ ਵੱਲ ਕੀ ਇੱਛਾ ਨਹੀਂ ਬਾਚੈ
0: ਕੇਵਲ ਭਗਤ ਕੀਰਤਨ ਸੰਗ ਰਾਜੈ
1: ਮਨ ਤਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜ ਅਵਰੈ ਨਾਮ ਜਪਾਵੈ
0: ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੈ ਦੁਸ਼ਟ ਕਾ

0: ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ
1: ਧਨਵੰਤਾ ਹੋਏ ਕਰ ਗਰਭਾਵੈ
0: ਮਾਨ ਕਿਸਨ ਜਾਵੈ
1: ਬਹੁ ਲਸਕਰ ਮਾਨੁਖ ਉਪਰ ਕਰਿਆਸ
0: ਬਲ ਪੀਤਰਤਾ ਕਾ ਹੋਏ ਬਿਨਾਸ
1: ਸਭ ਤੇ ਆਪ ਜਾਣੈ ਬਲਵੰਤ
0: ਇਨ ਮੈਂ ਹੋਏ ਜਾਏ ਪਸਮੰਤ।

0: ਪ੍ਰਣਬ ਲਭ ਧਰਮ ਰਾਏ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੂਟੈ
0: ਗੁਰ ਪ੍ਰਸਾਦ ਨਾਨਕ ਹੋ ਛੂਟੈ
1: ਸਹਿਸ ਕਟੇ ਲੱਖ ਕੋ ਉਠ ਧਾਵੈ
0: ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ
0: ਨਹਿ ਤ੍ਰਿਪਤ ਆਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ
0: ਸੁਪਨ ਮਨੋਰਥ ਬਿਰਥੇ ਸਭ ਕਾਜੈ
1: ਨਾਮ ਰੰਗ ਸਰਵ ਸੁਖ ਹੋਏ
0: ਭਾਗੀ ਕਿਸੈ ਪ੍ਰਾਪਤ

0: ਜਿਉ ਮੰਦਰ ਕੌਥਾ ਮੈਂ ਥੰਮਨ
1: ਜਿਉ ਗੁਰ ਕਾ ਸ਼ਬਦ ਮਨ ਅਸ ਥੰਮਨ
0: ਜਿਉ ਪਾਖਾਣ ਨਾਵ ਚੜ ਤਰੈ
1: ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ
0: ਜਿਉ ਅੰਧਕਾਰ ਦੀਪਕ ਪ੍ਰਗਾਸ
1: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ
1: ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਤਿੰਨ ਸੰਤਨ ਕੀ ਬਾਚੋ ਧੂਰ
1: ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ
1: ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵਨ ਹਾਰ
1: ਅਵਰ ਤਿਆਗ ਤੂੰ ਤਿਸੈ ਚਿਤਾਰ
0: ਜੋ ਕਛ ਕਰੈ ਸੋਈ ਸੁਖ ਮਾਨ
1: ਭੁੱਲਾ ਕਾਹੇ ਫਿਰੈ ਅਜਾਨ
0: ਕੌਣ ਬਸਤ ਆਈ ਤੇਰਾ ਸੰਗ
1: ਲਪਟ ਰਹੇ ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਤ ਸੇਤੀ ਕਰ ਜਾਹੇ
0: ਜਿਸ ਵਖਰ ਕੋ ਲੈ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਤਜ ਅਭਿਮਾਨ ਲਿਓ ਮਨ ਮੋਲ
1: ਰਾਮ ਨਾਮ ਹਿਰਦੇ ਮੈਂ ਤੋਲ
0: ਲਾਦ ਖੇਪ ਸੰਤ ਹੈ ਸੰਗ ਚਾਲ
1: ਅਵਰ ਤਿਆਗ ਵਿਖਿਆ ਜੰਜਾਲ
0: ਧਨ ਧਨ ਕਹੇ ਸਭ ਕੋਏ
1: ਮੁਖ ਉਜਲ ਹਰ ਦਰਗਹਿ ਸੋਏ
0: ਇਹੋ ਬਾਪਾਰ ਬਿਰਲਾ ਬਾਪਾਰ
1: ਨਾਨਕ ਤਾ ਕਹਿ ਸਦ ਬਲਹਾਰ
0: ਚਰਨ ਸਾਧ ਕੇ ਧੋਏ ਤੇ ਓਈ ਬੀਓ
1: ਹਰ ਪ੍ਰਸਾਦ ਕਹੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸਨਾਨ
1: ਸਾਧ ਉਪਰ ਜਾਈਏ ਕੁਰਬਾਨ
0: ਸਾਧ ਸੇਵਾ ਵੱਡ ਭਾਗੀ ਪਾਈਐ
1: ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਬਿਘਨ ਤੇ ਸਾਧੂ ਰਾਖੈ
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਓਟ ਗਹੀ ਸੰਤਹਿ ਦਰ ਆਇਆ
1: ਸਰਬ ਸੁਖ ਨਾਨਕ ਤੇ ਪਾਇਆ
0: ਮ੍ਰਿਤਕ ਕੋ ਜੀ ਬਾਲਨ ਹਾਰ
1: ਕੋ ਦੇਵਤ ਆਧਾਰ
0: ਸਰਬ ਨਿਧਾਨ ਜਾਗੀ ਦ੍ਰਿਸ਼ਟੀ ਮਾਹੇ
1: ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਕਿਸ ਤਿਸਕਾ ਉਹ ਕਰਨੇ ਜੋਗ
1: ਤਿਸ ਬਿਨ ਦੂਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ
1: ਸਭ ਤੇ ਉਚ ਨਿਰਮਲ ਏ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੇ ਮਨ ਗੁਰ ਕੀ ਪ੍ਰਤੀਤ
1: ਇਸ ਜਨ ਆਵੈ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਐ ਤੇ ਲੋਏ
1: ਜਾ ਕੇ ਹਿਰਦੈ ਕੋ ਹੋਏ
0: ਸਚ ਕਰਣੀ ਸਚਤਾ ਕੀ ਰਹਿਤ
1: ਸਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦ੍ਰਿਸ਼ਟ ਸਾਚਾ ਆਕਾਰ
1: ਸਚ ਵਰਤੈ ਸਾਚਾ

0: ਸਭ ਘਟ ਤਿਸਕੇ ਸਭ ਤਿਸਕੇ ਠਾਉ
1: ਜਪ ਜਪ ਜੀਵੇ ਨਾਨਕ ਹਰ ਨਾਉ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ
2: ਨਾਮ ਕੇ ਧਾਰੇ ਸੁਣੋ ਗਿਆਨ ਧਿਆਨ
0: ਨਾਮ ਕੇ ਧਾਰੇ ਆਕਾਸ ਪਤਾਲ
2: ਨਾਮ ਕੇ ਧਾਰੇ ਸਗਲ ਧਾਰ
0: ਨਾਮ ਕੇ ਧਾਰੇ ਪੁਰੀਆਂ ਸਭ ਭਵਨ
2: ਨਾਮ ਕੇ ਸਭ ਉਦਰੇ ਸੰਸਰਵਨ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ
2: ਨਾਨਕ ਚੌਥੇ ਪਦ ਮੈਂ ਸੂਰਜਨ ਵਤ ਪਾਏ
0: ਰੂਪ ਸਤ ਜਾ ਕਾ ਸਤ ਅਸਥਾਨ
1: ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ
1: ਸਤ ਪੁਰਖ
2: ਸਭ ਮਾਇ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ
2: ਮੂਲ ਸਤ ਸਤ ਉਤਪਤ
0: ਸਤ ਕਰਣੀ ਨਿਰਮਲ ਨਿਰਮਲੀ ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ
0: ਸਤ ਬਚਨ ਸਾਧੂ ਉਪਦੇਸ਼
1: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
0: ਸਤ ਨਿਰਤ ਬੂਜੈ ਜੇ ਕੋਏ
1: ਨਾਮ ਜਪਤ ਦਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
2: ਆਪੇ ਜਨ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੁ ਕਰਨੈ ਹਾਰ
1: ਅਵਰ ਨ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੈ।

0: ਜਨ ਕੇ ਪੂਜੋ ਸਤ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖੋ ਧਰੈ ਨਾਨਕ ਹਰਿ ਗੁਣ ਗਾਉ
1: ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ
0: ਸੇਵਕ ਕੋ ਗੁਰ ਸਦਾ ਦਇਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੇ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਾਟੈ
0: ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ
1: ਗੁਰ ਕੇ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਾਹੈ
1: ਆਪਸ ਕੋ ਕਰਕਸ਼ ਨ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ
0: ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਬਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
0: ਅਨੇਕ ਬਾਰ ਗੁਰ ਕੋ ਬਲ ਜਾਓ
1: ਸਰਵ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਤਾ
1: ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ
0: ਇਕ ਆਪ ਨਹੀਂ ਕਛ ਭਰਮ
1: ਸਹਿਸ ਸਿਆਣ ਭੁਲਿਆ ਨ ਜਾਈਏ
0: ਨਾਨਕ ਐਸਾ ਗੁਰ ਬਟ ਭਾਗੀ ਪਾਈਐ
1: ਸਬਲ ਦਰਸ਼ਨ ਪੇਖਤ ਪੁਨੀਤ
0: ਪਰਸਤ ਚਰਨ ਗਤ ਨਿਰਮਲ ਰੀਤ
1: ਪੇਟਤ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਾਹ ਗਵੇ
1: ਸੁਨ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖ ਆਤਮ ਪਤੀਆਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜਿਹਵਾ ਏਕ ਉਸਤਤ ਅਨੇਕ
0: ਸਤ ਪੁਰਖ ਪੂਰਨ ਬਬੇਕ
1: ਕਾਹੂ ਬੋਲ ਨ ਪਹੁੰਚਤ ਪ੍ਰਾਣੀ
0: ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਪਾਕੀ ਕੀਮਤ ਕਿਨੈ ਨ ਪਾਈ
1: ਅਣਕ ਭਗਤ ਬੰਧਨ ਨਿਤ ਕਰੈ
0: ਚਰਨ ਕਮਲ ਹਿਰਦੈ ਸਿਮਰੈ
1: ਸਦ ਬਲਿਹਾਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੋ ਹੋਏ।

0: ਰੱਖੈ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਮੋਹ ਦੁਖ ਤਾਹੈ ਤਿਨਾਸੇ
1: ਤਪਤ ਮਾਹੇ ਠਾਂਡ ਵਰਤਾਈ
0: ਆਨੰਦ ਭਇਆ ਦੁਖ ਨਾ

0: ਰਾਸ਼ਟਰਪਤੀ ਸੰਤ ਜਨਾ ਮਿਲ ਕਰ ਹੋ ਵਿਚਾਰ
1: ਏਕ ਸਿਮਰ ਨਾਮ ਆਧਾਰ
0: ਅਵਰ ਉਪਾਵ ਸਭ ਮੀਤ ਵਿਸਾਰੋ
1: ਚਰਨ ਕਮਲ ਰਿਤ ਮਾਏ ਉਤਾਰੋ
0: ਕਰਨ ਕਾਰਨ ਸੋ ਪ੍ਰਭ ਸਮਰਥ
1: ਦ੍ਰਿੜ ਕਰ ਗਵੋ ਨਾਮ ਹਰ ਵਤ
0: ਤਨ ਸੰਚੋ ਹੋ ਵਉ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ
1: ਸਰਵ ਰੋਗ ਨਾਨਕ ਮਿਟ ਜਾਹੇ
0: ਜਿਸ ਤਨ ਕੋ ਚਾਰ ਕੁੰਟ ਉਠ ਪਾਵੇ
1: ਸੋ ਤਨ ਹਰ ਸੇਵਾ ਤੇ ਪਾਵੇ
0: ਜਿਸ ਸੁਖ ਕੋ ਨਿਤ ਬਾਛੈ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੈ ਭਲੀ ਕਰਨੀ
1: ਸਾ ਸੋਭਾ ਪਜਰ ਕੀ ਸਰਨੀ
0: ਅਨਕ ਉਪਾਵੀ ਰੋਗ ਨ ਜਾਏ
1: ਰੋਗ ਮਿਟੇ ਔਰ ਔਖਦ ਲਾਏ
0: ਸਰਬ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰਗਹਿ ਪ੍ਰਵਾਨ
0: ਮਨ ਪ੍ਰਭ

0: ਨਾਨਕ ਉਪਾਵ ਨਾ ਛੂਟਣ ਹਾਰੇ
1: ਸਿਮਰਨ ਸਾਸ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵਾਂਚਤ ਨਾਨਕ ਵਲ ਪਾਏ
0: ਸੰਗ ਨ ਚਾਲਸ ਫੇਰੈ ਸਨਾ
1: ਤੂੰ ਕਿਆ ਲਪਟਾਵੇ ਮੂਰਖ ਮਨਾ
0: ਸੁਤ ਮੀਤ ਕੁਟੰਬ ਅਰ ਬਨਤਾ ਰਾਜ ਰੰਗ ਮਾਇਆ ਬਿਸਥਾਰ ਅਸ ਹਸਤੀ ਰਥ ਅਸਵਾਰੀ
1: ਝੂਠਾ ਕੰਮ ਝੂਠ
2: ਬਿਸਾਰੀ
0: ਜਨ ਦੀਏ ਤਿਸ ਬੁਝੇ ਨਾ ਬੇਗਾਨਾ
1: ਨਾਮ ਵਿਸਾਰ ਨਾਨਕ ਬੇਸਾਨਾ
0: ਗੁਰ ਕੀ ਮਤ ਤੂੰ ਲੇਹੇ ਆਨੇ
1: ਭਗਤ ਬਿਨਾ ਬੇ ਡੁੱਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ
1: ਜਨਮ ਜਨਮ ਕੇ ਦਿਲ ਵਿਖ ਜਾਏ
0: ਆਪ ਜਪਹੋ ਅਵਰਾ ਨਾਮ ਜਪਾਵੋ
1: ਸੰਤ ਕਹਿਤ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਉ
1: ਸਹਿਜ ਸੁਭਾਏ ਨਾਨਕ ਗੁਣ ਗਾਉ
0: ਗੁਣ ਗਾਵਤ ਤੇਰੀ ਉਤਰਸ ਮੈਲ
1: ਬਿਨਸ ਜਾਏ ਹਮੈ ਵਿਖ ਮੈਲ
0: ਓਹੇ ਅਚਿੰਤ ਬਸੈ ਸੁਖ ਨਾਲ
1: ਸਾਚ ਗ੍ਰਾਸ ਹਰ ਨਾਮ ਸੰਭਾਲ
0: ਛਾੜ ਸਿਆਨਪ ਸਗਲੀ ਮਨਾ
1: ਸਾਚ ਸੰਗ ਪਾਵੈ ਸਚ ਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਇਹਾ ਸੁਖ ਦਰਗਹਿ ਜੈਕਾਰ
0: ਸਰਬ ਨਿਰੰਤਰ ਏਕੋ ਦੇਖ
1: ਕਹੁ ਨਾਨਕ ਜਾ ਕੈ ਮਸਤਕ ਲੇਖ
0: ਏਕੋ ਜਪ ਏਕੋ ਸਾਲਾਹੇ
1: ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ
1: ਮਨ ਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰਿਆ ਪ੍ਰਭ ਆਪ।

0: ਬਡਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਮ ਰਤੇ ਸੁਖ ਹੋਏ
0: ਸੇਵਕੀ ਮਨਸਾ ਪੂਰੀ ਭਈ
1: ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਇਓ ਦਿਆਲ
1: ਸਦਾ ਨਿਹਾਲ
0: ਬੰਧਨ ਕਾਢ ਮੁਖ ਜਨ ਭਿਆ
1: ਮਰਨ ਦੂਪ।

0: ਕਿਸ ਹੋਵਤ ਭਰਮ
1: ਆਪਣ ਗਹਿਲ ਆਪ ਵਰਤੀਜਾ
0: ਨਾਨਕ ਕਰਨੈ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਦ ਮੁਕਤ ਕਹੋ ਕਿਸ ਕਹੁ ਗਨੀ
1: ਜਬ ਇੱਕ ਹੈ ਹਰ ਅਗਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਇ
0: ਤਬ ਸੇਵ ਸਕਤ ਕਹੋ ਕਿਤ ਠਾਏ
1: ਜਬ ਆਪ ਹੈ ਆਪ ਆਪਣੀ ਜੋਤਰ ਹੈ
0: ਤਬ ਕਵਨ ਨਿਡਰ ਕਵਨ ਕਤ ਡਰ
1: ਆਪਣ ਚਲਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮ ਅਪਾਰ
1: ਅਵਿਨਾਸੀ ਸੁਖੇ ਆਪਣੇ ਆਸਨ
0: ਤਹ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਵੇਕਾ
0: ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਣ ਆਪ ਆਪ ਹੀ ਅਚਰਜਾ
0: ਨਾਨਕ ਆਪਣ ਰੂਪ ਆਪ ਹੀ ਉਪਰਜਾ
1: ਜਿਹ ਨਿਰਮੁਲ ਪੁਰਖ ਪੁਰਖ ਪਤ ਹੋਤਾ
0: ਤਹ ਬਿਨ ਮੈਲ ਕਹੋ ਕਿਆ ਧੋਤਾ
1: ਜਿਹ ਨਿਰੰਜਨ ਨਿਰੰਕਾਰ ਨਿਰਵਾਨ
0: ਤਹ ਕੌਣ ਕੌ ਮਾਨ ਕੌਣ ਅਭਿਮਾਨ
1: ਜਿਹ ਸਰੂਪ ਕੇਵਲ ਜਗਦੀਸ਼
0: ਤਹ ਸ਼ਲ ਸ਼ਿਦਰ ਲਗਤ ਕਹੋ ਕੀਸ
1: ਜਿਹ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤਹ ਕਿਸ ਹੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸੁਮਾਰ
1: ਜਬ ਆਪਣੀ ਸੋਭਾ ਆਪਣ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜਿਹ ਸਰਵ ਕਲਾ ਆਪ ਹੈ ਪ੍ਰਵੀਨ
0: ਤਹ ਬੇਦਕ ਤੇਵ ਕਹਾ ਕੋ ਚੀਨ
1: ਜਬ ਆਪਣ ਆਪ ਆਪ ਔਰ ਧਾਰੈ
0: ਔ ਸਗਨ ਆਪ ਸਗਨ ਕਹਾ ਵਿਚਾਰ
1: ਜਿਹ ਆਪਣੇ ਊਜ ਆਪਣ ਆਪ ਨੇਰਾ
0: ਤਹ ਕੌਣ ਠਾਕੁਰ ਕੌਣ ਕਹੀਐ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਾਨੋ ਆਪ
1: ਜਿਹ ਛਲ ਅਸ਼ੇਦ ਅਭੇਦ ਸਮਾਇਆ
0: ਊਹਾਂ ਕਿਸੈ ਵਿਆਪਤ ਮਾਇਆ
1: ਆਪ ਸਗੋ ਆਪ ਹੈ ਆਦੇਸ਼
0: ਤਿਹ ਗੁਣ ਕਾ ਨਾਹੀ ਪਰਵੇਸ਼
1: ਜਿਹ ਕੈ ਏਕ ਏਕ ਭਗਵੰਤਾ
0: ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜਿਹ ਆਪਣੋ ਆਪ ਆਪ ਬਤਿਆਰਾ
0: ਤਹ ਕੌਣ ਕਥੈ ਕੌਣ

0: ਲੈ ਜੀਅਨ ਬਹੁ ਭਾਂਤ,
1: ਜੋ ਜੋ ਰਚਿਓ ਸੁਤ ਸਹਿਤੇ ਆਦ,
0: ਜਿਸ ਭਾਵੈ ਤਿਸ ਲਏ ਮਿਲਾਏ,
1: ਭਗਤ ਕਰੇ ਹਰ ਕੇ ਗੁਣ ਗਾਏ।
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ,
1: ਕਰਨ ਹਾਰ ਨਾਨਕ ਇੱਕ ਜਾਣਿਆ,
0: ਜਨ ਲਾਗਾ ਹਰ ਏਕੈ ਨਾਹੀ,
1: ਇਸ ਕੀ ਆਸ ਨ ਵਿਰਤੀ ਜਾਏ।
0: ਸੇਵਕ ਕਉ ਸੇਵਾ ਬਨ ਆਈ,
1: ਹੁਕਮ ਬੂਝ ਪਰਮ ਪਦ ਪਾਏ,
0: ਇਸ ਤੇ ਉਪਰ

0: ਏ ਲੋਕ ਸੁਖੀਏ ਪਰ ਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮਿਲੇ
0: ਸਾਧ ਸੰਗ ਮਿਲ ਕਰਹੋ ਆਨੰਦ
1: ਗਾਓ ਪ੍ਰਭ ਪਰਮਾਨੰਦ
0: ਰਾਮ ਨਾਮ ਤਤ ਕਰਹੋ ਵਿਚਾਰ
1: ਦੁਰਲਭ ਦੇਖਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
1: ਰਾਮ ਤਨ ਕਾਇ ਸੁਆਓ
0: ਆਠ ਪਹਿਰ ਪ੍ਰਭ ਕੇ ਖੂਨੇਰਾ
1: ਮਿਟੇ ਅਗਿਆਨ ਵਿਸੈ ਅੰਧੇਰਾ
0: ਸੁਣ ਉਪਦੇਸ਼ ਹਿਰਦੈ ਬਸਾਵਹੁ
1: ਇੱਛੇ ਨਾਨਕ ਬਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾਰ
1: ਰਾਮ ਨਾਮ ਅੰਤਰ ਉਤਾਰ
0: ਪੂਰੇ ਗੁਰ ਕੀ ਪੂਰੀ ਦੀ

0: ਆਪ ਮਿਲਾਏ ਲਏ ਪ੍ਰਭ ਸੋਏ
1: ਹੋ ਧਨਵੰਤ ਕਲਵੰਤ ਬਲਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਨ ਆਵਨ ਕਾਇ ਸੁਹਾਉ
0: ਜਨ ਕੈ ਸੰਗ ਚਿਤਿਆ ਵੈ ਨਾਉ
1: ਆਪ ਮੁਕਤ ਮੁਕਤ ਕਰੇ ਸੰਸਾਰ
0: ਨਾਨਕ ਤਿਸ ਜਨ ਕਉ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਨੋ ਨਿਧਾਵੈ ਧਾਏ। ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਥੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇ ਵਾਹੀ ਦੇਖ ਕੇ ਅੰਡਿਠ ਕੀਤਾ। ਇਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ। ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਇਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਉ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਾਤਸ਼ਾਹ ਵਾਹਿਗੁਰੂ। ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਤਰਸ ਕੀਤਾ ਰਹਿਮਤ ਕੀਤੀ। ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਨਦਰੂ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਸੁੰਦਰ ਦਰਬਾਰ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇ ਬਾਣੀਆਂ ਕੇ ਪਾਠ ਸੰਗਤੀ ਰੂਪ ਵਿੱਚ ਆਪ ਜੀ ਕੇ ਦਾਸਿਆਂ ਪਾਸੋਂ ਕੀਤੇ ਗਏ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ। ਅੱਗੇ ਤੋਂ ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਆਪ ਪ੍ਰਦਾਨ ਕਰਨੀ। ਸਤਿਗੁਰੂ ਜੀ ਰਹਿਮਤ ਕਰਨੀ। ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨ ਕਮਲਾਂ ਦੀ ਹਾਜ਼ਰੀ ਭਰੀ ਤਿਲ ਫੁੱਲ ਭੇਟਾ ਚਰਨਾਂ ਵਿੱਚ ਅਰਪਣ ਕੀਤਾ। ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਕਬੂਲ ਕਰਨੀਆਂ। ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਣਾ। ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਲਵਾਈਆਂ ਸੇਵਾਵਾਂ ਭੇਜੀਆਂ ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ। ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਸਤਿਗੁਰੂ ਜੀ ਸਮੂਹ ਸੰਗਤ ਦੀ ਹਾਜ਼ਰੀ ਸੇਵਾ ਦਰ ਤੇ ਪ੍ਰਵਾਨ ਕਰਨੀ ਗੁਰਮਤ ਅਨੁਸਾਰ ਸਮੂਹ ਸੰਗਤ ਦੀਆਂ ਮਨੋਕਾਮਨਾ ਮਨੋਭਾਵਨਾ ਅਰਦਾਸਾਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ ਰਹਿਮਤਾਂ ਕਰਨੀਆਂ। ਆਪਣੇ ਟੈਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਭਾਵਨਾ ਪ੍ਰੀਤ ਸਹਿਤ ਆਪਣੇ ਦਰ ਕਰ ਦੀ ਸੇਵਾ ਦੇ ਯੋਗ ਕਰ ਲੈਣਾ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰਿਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਦੇ ਮਹਾਂ ਵਾਕਾਂ ਅਨੁਸਾਰ ਗਰੀਬ ਨਿਵਾਸ ਸਾਹਿਬ ਸਤਿਗੁਰੂ
ਧੰਨ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਵਿਆਹ ਪੁਰਬ ਨੂੰ ਮਨਾਉਂਦਿਆਂ ਹੋਇਆਂ ਉਹਨਾਂ ਦੀ ਖੁਸ਼ੀ ਦੇ ਅੰਦਰ ਪਰਸੋਂ ਰੋਜ਼ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਬਟਾਲਾ ਨਿਵਾਸੀ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਪਰਸੋਂ ਰੋਜ਼ ਤੋਂ ਹੀ ਤਨ ਮਨ ਧੰਨ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ ਹਨ, ਆਪ ਜੀ ਨੇ ਕਿਰਪਾ ਕਰਨੀਆਂ। ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਸੇਵਾਵਾਂ ਕੀਤੀਆਂ, ਆਪ ਜੀ ਨੇ ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਸਭਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣੀਆਂ, ਰਹਿਮਤਾਂ ਕਰਨੀਆਂ। ਗਰੀਬ ਨਿਵਾਜ ਇਸ ਵਕਤ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕਿ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ। ਅਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ।

ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ।

ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨੋ ਨਿਤਾਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖਿਆ ਨਡਿੱਠ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸਿਸ ਦਿੱਤੇ ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜੇ ਖੋਪੜੀਆਂ ਲੁਹਾਈਆਂ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ, ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ

ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਓ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਛਤਰ ਤਖਤ ਦੇ ਮਾਲਕ ਗੁਰੂ ਗਰੀਬ ਨਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ ਆਪ ਜੀ ਦੀ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂਦ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਅਤੇ 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਗਰੀਬ ਨਵਾਜ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਸਮੁੱਚੀ ਸੇਵਾ ਨਿਭਾਉਂਦੇ ਆਪ ਜੀ ਕੇ ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਬੇਅੰਤ ਸੂਖਸ਼ਮ ਭੁੱਲਾਂ ਦੀ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਤਿਗੁਰੂ ਜੀ ਪ੍ਰਦਾਨ ਕਰਨਾ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਆਪ ਜੀ ਕੇ ਚਰਨਾਂ ਵਿੱਚ ਤਿਲ ਫੁੱਲ ਭੇਟਾਵਾਂ ਮਾਇਆ ਅਰਪਣ ਕੀਤੀ ਸਤਿਗੁਰੂ ਜੀ ਕਿਰਪਾ ਕਰਨੀ ਦਾਰਾ ਇਸ ਨੂੰ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਦਿਆਂ ਭੇਟਾਵਾਂ ਆਪਣੇ ਦਰ ਤੇ ਕਬੂਲਣੀਆਂ ਜੀ ਦਰੋਂ ਕਰੋ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨਾ ਰਹਿਮਤਾਂ ਕਰਨੀਆਂ ਗਰੀਬ ਨਵਾਜ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਲਵਾਈਆਂ ਸੇਵਾਵਾਂ ਭੇਜੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂ ਪਾਉਣੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਤਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਧੰਨ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਧੰਨ ਮਾਤਾ ਸੁਲੱਖਣੀ ਜੀ ਗਰੀਬ ਨਵਾਜ ਆਪ ਜੀ ਕੇ ਪਾਵਨ ਪਵਿੱਤਰ ਵਿਆਹ ਪੁਰਬ ਦੀਆਂ ਖੁਸ਼ੀਆਂ ਨੂੰ ਮਨਾਉਂਦਿਆਂ ਹੋਇਆਂ ਸਿੱਖ ਗੁਰਦੁਆਰਾ ਸੈਨ ਹੋਜੇ ਦੀਆਂ ਸਮੂਹ ਸੰਗਤਾਂ ਪ੍ਰਬੰਧਕ ਕਮੇਟੀ ਅਤੇ ਬਟਾਲਾ ਨਿਵਾਸੀ ਸਮੂਹ ਸੰਗਤਾਂ ਵੱਲੋਂ ਸਤਿਗੁਰੂ ਜੀਓ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਮਹਾਂਵਾਕ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ ਗਰੀਬ ਨਵਾਜ ਇਨ੍ਹਾਂ ਖੁਸ਼ੀਆਂ ਦੇ ਮੌਕਿਆਂ ਵਿੱਚ ਜਿਤਨੀਆਂ ਵੀ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਸਤਿਗੁਰੂ ਜੀ ਸਭਨਾਂ ਦੀਆਂ ਸੇਵਾਵਾਂ ਥਾਂ ਪਾਉਣੀਆਂ ਆਪਣੇ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਵਾਜ ਮਨੋਕਾਮਨਾ ਮਨੋਭਾਵਨਾ ਗੁਰਮਤ ਅਨੁਸਾਰ ਆਪ ਜੀ ਨੇ ਸੰਪੂਰਨ ਕਰਨੀਆਂ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰੋ ਹੁਕਮ ਤੇ ਚੱਲਣ ਦੀ ਸਮਰੱਥਾ ਪ੍ਰਦਾਨ ਕਰੋ ਅਤੇ ਉਪਰੰਤ ਅੱਜ ਹਫ਼ਤਾਵਾਰੀ ਐਤਵਾਰ ਦੀਵਾਨ ਪ੍ਰਾਰੰਭ ਕਰਨ ਦੀ ਆਪ ਜੀ ਆਗਿਆ ਪ੍ਰਦਾਨ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੈ ਦਾਨ ਸੰਤ ਰੇਨ ਜੇਹ ਲਾਗ ਭਾਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ

0: ਤੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਿਆ ਕਾਮ ਧੇਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਪੁਰਬ ਤੇ ਧੰਨ ਧੰਨ ਗੁਰੂਆਂ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲਹਿਰੀ ਪਰਮ ਸਤਿਕਾਰਯੋਗ ਸਤਿਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਅਰਦਾਸ ਤੋਂ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ ਸਰਾਸੀ ਰਾਗ ਅੰਦਰ। ਗੁਰੂ ਕਿਰਪਾ ਕਰੇ ਉਸ ਦੇ ਉਪਦੇਸ਼ ਦੇ ਸਦਨ ਦੀ ਸਾਨੂੰ ਬਲ ਬਖਸ਼ੇ ਸਭ ਨੂੰ ਅਤੇ ਸਭ ਤੋਂ ਪਹਿਲਾਂ ਆਪ ਸਭ ਸੰਗਤਾਂ ਨੂੰ ਅੱਜ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਆਪਾਂ ਕੁਝ ਸਿੱਖੀਏ ਉਸ ਤੋਂ। ਕਿੰਨਾ ਸਾਦਾ ਵਿਆਹ ਸੀ ਉਹ ਸਾਦਗੀ ਆਪਾਂ ਭੁੱਲ ਗਏ ਬਿਲਕੁਲ। ਕਿਉਂ ਆਪਾਂ ਚਾਹੁੰਦੇ ਵੀ ਆਪਾਂ ਹੁਣ ਲੱਖਾਂ ਕਰੋੜਾਂ ਲਾ ਦਈਏ ਵਿਆਹ 'ਤੇ ਜੀ। ਇਹ ਕਿੱਥੇ ਲਿਖਿਆ ਜੀ? ਕਿਤੇ ਨਹੀਂ। ਮਰਿਆਦਾ ਜੋ ਹੈ ਉਹ ਉਸੇ ਮੁਤਾਬਕ ਚੱਲ ਕੇ ਗੁਰੂ ਦੀ ਬਖਸ਼ ਲਈਏ। ਸਾਰਿਆਂ ਨੂੰ ਬੇਨਤੀ ਹੈ ਖਰਚ ਨੂੰ ਘਟਾਈਏ। ਇੱਕ ਦੂਸਰਾ, ਕਦੇ ਕਦੇ ਆਪਾਂ ਬਾਕੀ ਧਰਮਾਂ ਵੱਲ ਦੇਖ ਕੇ ਉਹਨਾਂ ਦੇ ਜੋ ਕੰਮ ਹਨ ਉਹ ਆਪਣੇ ਧਰਮ 'ਚ ਲਿਆਉਣਾ ਚਾਹੁੰਦੇ ਹਾਂ, ਉਹ ਵੀ ਗਲਤ ਹੈ। ਕਦੇ ਕਦੇ ਚਾਣੀ ਲਾ ਕੇ ਤੁਰੇ ਹੁੰਦੇ ਨੇ ਜੀ, ਕਮਾਲ ਦੀ ਗੱਲ ਹੈ। ਚਾਣੀ ਤਾਂ ਗੁਰੂ ਸਾਹਿਬ 'ਤੇ ਲੱਗਦੀ ਇਕੱਲੀ ਜੀ, ਜੇ ਮੇਰਾ ਵਿਆਹ ਆ ਗਿਆ ਤਾਂ ਮੇਰੇ ਚਾਣੀ ਰਾਤ ਹੀ ਗਲਤ ਕਿੰਨਾ ਕੰਮ ਹੋਇਆ ਫਿਰ ਉਹ ਸੋਚੀਏ ਜਰਾ। ਬਹੁਤ ਕੁਛ ਹੈ, ਪੱਲੇ ਨੂੰ ਆਪਾਂ ਰੱਸਾ ਬਣਾ ਦਿੱਤਾ ਹੁਣ। ਹਾਂਜੀ, ਕਈ ਵਾਰੀ ਇੱਦਾਂ ਹੁੰਦਾ ਸਾਨੂੰ ਕਹਿਣਾ ਪੈਂਦਾ ਵੀ ਉਹ ਨਹੀਂ ਆਉਣਾ ਜੀ ਇੱਥੇ। ਇੱਕ ਵਾਰ ਵਿਆਹ ਰੋਕਣਾ ਪੈ ਗਿਆ ਸੀ ਗੁੱਸਾ ਨਾ ਕਰਨਾ ਰਸੇ ਕਰਕੇ। ਸੂਚਨਾਵਾਂ ਹੁਣ ਦਸਵੰਧ ਕੱਢਣ ਲਈ ਬੇਨਤੀ ਆ ਨੌਰਥ ਅਤੇ ਸਾਊਥ ਆਉਣ ਵਾਸਤੇ। ਸਹਿਜ ਪਾਠ ਰੱਖਣ ਵਾਸਤੇ ਫਿਰ ਬੇਨਤੀ ਆ, ਜੋ ਅਕਤੂਬਰ ਦੇ ਖੇਤ 'ਤੇ ਭੋਗ ਪੈਣਗੇ। ਅਤੇ ਉਸ ਤੋਂ ਬਾਅਦ ਅੱਜ ਸਾਰਾ ਦਿਨ ਤੰਤਰ ਗੁਰੂ ਨਾਨਕ ਸਾਹਿਬ ਦੇ ਵਿਆਹ ਦੇ ਪੁਰਬ ਦਾ ਪ੍ਰੋਗਰਾਮ ਹੈਗਾ, ਜੋ ਬਟਾਲਾ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਸੇਵਾ ਹੋ ਰਹੀ। ਪਵਿੱਤਰ ਬਾਣੀ ਦੇ ਅਖੰਡ ਪਾਠ ਦੀ ਸੇਵਾ ਹੋਈ ਉਹਨਾਂ ਵੱਲੋਂ ਅਤੇ ਭੋਗ ਪੈਣਗੇ ਸਵਾ ਕੁ 10:30 ਵਜੇ। ਉਸ ਤੋਂ ਅੱਗੇ ਚੱਲੀਏ ਜੀ ਸਕਾਲਰਸ਼ਿਪ ਦੀ ਗੱਲ। ਸਾਡੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਬੜੇ ਸਾਲਾਂ ਤੋਂ ਬੜਾ ਵਧੀਆ ਕੰਮ ਕੀਤਾ ਕਿ ਸਕਾਲਰਸ਼ਿਪ ਦਿੰਦੇ ਨੇ ਉਹਨਾਂ ਬੱਚਿਆਂ ਨੂੰ ਜਿਹੜੇ ਹਾਈ ਸਕੂਲ ਕਰ ਲੈਂਦੇ ਨੇ, ਅਤੇ ਉਹਨਾਂ ਦੇ ਨੇ ਕਾਫੀ ਸਕਾਲਰਸ਼ਿਪ ਇਸ ਵਾਰੀ ਹੈਗੇ ਆ। ਟੀਚਿੰਗ ਵਾਸਤੇ ਜਰਨਲਿਜ਼ਮ 4-year ਡਿਗਰੀ ਇਨ ਮੈਡੀਕਲ ਹੈਗੀ ਆ, ਮੈਂ ਇੰਗਲਿਸ਼ ਹੀ ਕਹਿ ਦੇਣਾ ਸਾਰਾ, ਇੰਜੀਨੀਅਰਿੰਗ ਲਈ ਹੈਗਾ, ਨੈਚੁਰਲ ਸਾਇੰਸ ਦੀ ਹੈ, ਅਤੇ ਨਾਲ ਨਰਸਿੰਗ ਲਈ ਵੋਕੇਸ਼ਨਲ ਕੋਰਸਿਸ ਵਾਸਤੇ 1 ਸਾਲ ਦਾ ਹੈਗਾ ਕੋਰਸ ਹੁੰਦਾ, ਤਾਂ ਉਹ 1 ਸਾਲ ਹੀ ਉਹ ਉਸਨੂੰ ਸਕਾਲਰਸ਼ਿਪ ਦਿੱਤਾ ਜਾਵੇਗਾ। ਸਕਾਲਰਸ਼ਿਪ ਦੀਆਂ ਜੋ ਰਕਮਾਂ ਹਨ ਵੱਖਰੀਆਂ ਵੱਖਰੀਆਂ ਹਨ ਪੜ੍ਹਾਈ ਦੇ ਅਨੁਸਾਰ। ਸੋ ਉਹ ਆਪ ਜੀ ਨੇ ਕੋਸ਼ਿਸ਼ ਕਰਨੀ, ਜਿਹੜੇ ਬੱਚੇ ਹਾਈ ਸਕੂਲ ਕਰ ਚੁੱਕੇ ਆ ਉਹਨਾਂ ਨੂੰ ਤੁਸੀਂ ਉਤਸ਼ਾਹ ਕਰਨਾ, ਅਤੇ ਉਹਨਾਂ ਨੇ ਵੈਬਸਾਈਟ 'ਤੇ ਜਾਣਾ SANJOSE ਗੁਰਦੁਆਰਾ.org 'ਤੇ ਜਾ ਕੇ, SANJOSE GURDWARA.org 'ਤੇ ਜਾ ਕੇ ਉਹ ਫਾਰਮ ਭਰਨ, ਅਤੇ ਨਾਲ ਉਸ ਜੋ ਲਿਖਿਆ ਸਾਰੇ ਡਾਕੂਮੈਂਟ ਦੇਣ ਨਾਲ, ਅਤੇ ਐਪਲੀਕੇਸ਼ਨ ਆਉਂਦੀ 15 ਅਕਤੂਬਰ ਤੋਂ ਪਹਿਲਾਂ ਡਾਕਟਰ ਗੁਰਿੰਦਰਪਾਲ ਸਿੰਘ ਜੀ ਨੂੰ ਦਿੱਤੀ ਜਾਣੀ ਚਾਹੀਦੀ, ਤਾਂ ਕਿ ਫਿਰ ਉਹ ਕਮੇਟੀ ਜੋ ਹੋਗੀ ਸਕਾਲਰਸ਼ਿਪ ਵਾਲੀ ਉਹ ਵਿਚਾਰ ਕਰੂਗੀ। ਉਹਨਾਂ ਨੇ ਆਮਦਨੀ ਦੇ ਆਧਾਰ 'ਤੇ ਪੜ੍ਹਾਈ ਦੇ ਆਧਾਰ ਦੇ ਉੱਤੇ ਸਕਾਲਰਸ਼ਿਪ ਦੇਣੇ ਨੇ। ਸੋ ਬਹੁਤ ਚੰਗੀ ਗੱਲ ਹੈ, ਅਤੇ ਇਹ ਪੈਸੇ ਜਿਹੜੇ ਹਨ ਸੰਗਤਾਂ ਹੀ ਦਿੰਦੀਆਂ, ਵੱਖਰਾ ਪੂਲ ਹੈ, ਇਹ ਵੱਖਰੇ ਫੰਡ ਹੈਗਾ, ਇੱਕ ਪਾਸੇ ਜਾਂਦਾ ਸਕਾਲਰਸ਼ਿਪ ਦਾ, ਜਿਹੜੇ ਕਈ ਕੋਈ ਕੁਛ 10,000 ਦਿੰਦਾ, ਉਸਦੇ ਵਿੱਚ ਕੋਈ 5,000 ਪਾਉਂਦਾ, ਉਹ ਇੱਕ ਪਾਸੇ ਪਿਆ ਹੁੰਦਾ, ਉਸ ਵਿੱਚੋਂ ਦੇਣੇ ਹੁੰਦੇ ਨੇ। ਸੋ ਸੰਗਤਾਂ ਨੂੰ ਇਹ ਪਿਆਰ ਨਾਲ ਮੈਂ ਬੇਨਤੀ ਕਰਦਾ ਕਿ ਸਾਂਝੇ ਗੁਰਦੁਆਰੇ ਫੰਡ 'ਚੋਂ ਨਹੀਂ ਹੈਗੇ, ਵੱਖਰਾ ਫੰਡ ਹੈ ਇਹਦਾ। 24 ਤਰੀਕ ਨੂੰ ਗੁਰੂ ਤਗ ਦੀ ਦਿਵਸ ਹੈਗੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਜੀ, ਅਤੇ 26 ਨੂੰ ਹੈ ਜੀ ਜੋਤੀ ਜੋਤ ਧੰਨ ਧੰਨ ਗੁਰੂ ਅਮਰਦਾਸ ਜੀ ਦਾ। 27 ਸਤੰਬਰ ਨੂੰ ਆਉਂਦੇ ਐਤਵਾਰ ਆਪਾਂ ਮਨਾ ਰਹੇ ਹਾਂ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ, ਜੋ ਪਹਿਲੀ ਸਤੰਬਰ ਤੋਂ ਸ਼ੁਰੂ ਕੀਤਾ ਸੀ ਮਨਾਉਣਾ, ਸਹਿਜ ਪਾਠ ਰੱਖੇ ਗਏ ਸਨ, ਉਹ ਇੱਥੇ ਆਉਂਦੇ ਐਤਵਾਰ 10 ਵਜੇ ਭੋਗ ਪੈਣਗੇ ਅੰਦਰ ਮੇਨ ਹਾਲ ਦੇ, ਅਤੇ ਨਾਲ ਹੀ ਉਸ ਦਿਨ ਨਗਰ ਕੀਰਤਨ ਵੀ ਹੈਗਾ, ਖਾਲਸਾ ਸਕੂਲ ਵੀ ਲੱਗਣਾ, ਉਹ ਵੀ ਟਾਈਮ ਨਾਲ। ਨਗਰ ਕੀਰਤਨ ਦਾ ਸਮਾਂ ਨੋਟ ਕਰ ਲਓ, ਇਹ ਇੱਕ ਤੋਂ ਪੌਣੇ ਦੋ ਹੈ ਜੀ, 12:45 to 1:45 ਇੱਥੇ ਅੰਦਰ ਅੰਦਰ ਹੀ ਹੋਣਾ। ਸੋ ਕੰਟਰੋਲ ਕਰਕੇ ਆਪਾਂ ਟਾਈਮ ਨਾਲ ਸਕੂਲ ਵੀ ਸ਼ੁਰੂ ਕਰਨਾ ਹੈਗਾ 2 ਵਜੇ ਪੂਰੇ, ਇਹ ਵੀ ਚੇਤਾ ਰੱਖੀਏ। ਬਾਕੀ ਸੂਚਨਾਵਾਂ ਮੈਂ ਹੁਣ ਕਾਫੀ ਛੱਡ ਜਾਵਾਂ ਤਾਂ ਚੰਗੀ ਗੱਲ ਹੈ। ਆਹ ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਨੂੰ ਕਿ ਉਹ ਅੱਜ ਦੇ ਸਾਨੂੰ ਹੁਕਮਨਾਮੇ ਦੀ ਕਥਾ ਸਾਰਨ ਕਰਾਉਣਗੇ, ਉਸ ਤੋਂ ਬਾਅਦ ਬਾਕੀ ਪ੍ਰੋਗਰਾਮ ਸਾਰਾ ਦਿਨ। ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਅੱਜ ਇੱਕ ਜਥਾ ਵੀ ਆ ਰਿਹਾ, ਮੈਂ ਉਸਦਾ ਨਾਮ ਵੀ ਦੇਖ ਲਵਾਂ, ਇੱਕ ਮਿੰਟ ਦੱਸ ਦਿਓ, ਸਾਂਝਾ ਕਰ ਲਵਾਂ ਤੁਹਾਡੇ ਨਾਲ। ਹਾਂਜੀ, ਭਾਈ ਸਾਹਿਬ ਭਾਈ ਨਾਰਾਇਣ ਪ੍ਰਕਾਸ਼ ਸਿੰਘ ਜੀ ਆ ਕੇ ਅਤੇ ਉਹ ਕੀਰਤਨ ਕਰਨਗੇ, ਸਮਾਂ ਉਹਨਾਂ ਦਾ ਹੈ ਜੀ 11:20 ਤੋਂ 12 ਤੱਕ, ਅਤੇ 12 ਤੋਂ ਫਿਰ ਸ਼ੁਰੂ ਹੋਣਾ ਜਪਜੀ ਸਾਹਿਬ ਦਾ ਕੀਰਤਨ ਅੱਜ, ਫਿਰ ਕਥਾ, ਫਿਰ ਅਰਦਾਸ ਅਤੇ ਫਿਰ ਸਕੂਲ। ਆਓ ਹੁਣ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਭਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਭਗਤ ਅਲਖ ਅਭੇਵ ਅਗਾਮਿਤਿ ਅਪਰੰਪਰ ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਣ ਵਾਹਿਗੁਰੂ ਸਾਹਿਬ ਜੀ ਧਨਾਸਰੀ

भजहु गोपाल आन संजम केशुना सूजै।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੀ, ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੋੜਨਾ ਕੀਤਾ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ 675 ਅੰਕ ਦੇ ਉੱਤੇ ਧਨਾਸਰੀ ਰਾਗ ਦੇ ਵਿਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ, ਜੋਤ ਸਰੂਪ, ਸੱਚੇ ਪਿਤਾ, ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਸਾਹਿਬ ਜੀ ਨੇ ਇਸ ਇਲਾਹੀ ਫੁਰਮਾਨ ਵਿਚ ਜੋ ਰਹਾਓ ਦੀ ਪੰਕਤੀ ਹੈ, ਉਸ ਵਿਚ ਸਾਨੂੰ ਉਪਦੇਸ਼ ਦਿੱਤਾ ਹੈ, ਹੁਕਮ ਕੀਤਾ ਹੈ, ਸਾਧੂ ਸੰਗ ਭਜੋ ਗੋਪਾਲ। ਗੁਰਬਾਣੀ ਨਿਯਮ ਅਨੁਸਾਰ ਸਾਧੂ ਦੇ ਅਰਥ ਗੁਰੂ ਨੇ, ਵੀ ਗੁਰੂ ਦੇ ਸੰਗ ਦੇ ਵਿਚ ਗੋਪਾਲ ਜੋ ਧਰਤੀ ਦਾ ਪਾਲਣਹਾਰ ਹੈ ਉਸ ਨੂੰ ਜਪਣਾ ਕਰ। ਗੁਰੂ ਦੇ ਸੰਗ ਵਿਚ ਗੁਰੂ ਦੇ ਹੁਕਮ ਅਨੁਸਾਰ ਜੇ ਤੂੰ ਜਪਦਾ ਹੈ, ਆਣ ਸੰਜਮ ਕਿਛ ਨਾ ਸੂਝੇ, ਵੀ ਕਿਸੇ ਪਾਸਿਓਂ ਹੋਰ ਕੋਈ ਤਰੀਕਾ ਨਹੀਂ ਹੈਗਾ ਵੀ ਤੇਰੇ ਰੋਗ ਤੇਰੇ ਦੁੱਖ ਕੱਟੇ ਜਾਣ ਤੇ ਤੈਨੂੰ ਵਾਹਿਗੁਰੂ ਅਕਾਲ ਪੁਰਖ ਮਨਜ਼ੂਰ ਕਰ ਲਏ, ਤੂੰ ਉਹਦੀ ਦਰਗਾਹ ਦੇ ਵਿਚ ਪ੍ਰਵਾਨ ਹੋ ਜਾਵੇਂ। ਗੁਰੂ ਦੇ ਸੰਗ ਤੋਂ ਬਿਨਾਂ ਕੋਈ ਇੱਕ ਵੀ ਤਰੀਕਾ ਹੋਰ ਨਹੀਂ ਹੈ। ਲੇਕਿਨ ਗੁਰੂ ਦੇ ਸੰਗ ਵਿਚ ਤੂੰ ਆਏਗਾ, ਕਿੱਡਾ ਗੁਨਾਹਗਾਰ ਹੋਵੇ, ਕਿੰਨੀ ਉਮਰ ਤੇਰੀ ਬੀਤਗੀ ਹੋਵੇ, ਜੇ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਫਰਮਾਇਆ। ਇੱਕ ਫਰਮਾਨ ਆਪ ਜੀ ਦੀ ਨਜ਼ਰ ਵਿਚ ਅਪਰਾਧੀ, ਮਤਹੀਨ, ਨਿਰਗੁਣ, ਅਨਾਥ, ਨੀਚ, ਵੀ ਗੁਨਾਹਗਾਰ ਵੀ ਹੋ, ਅਪਰਾਧੀ ਵੀ ਹੋਵਾਂ, ਗੁਣ ਵੀ ਕੋਈ ਨਾ ਹੋਵੇ, ਅਨਾਥ ਯਤੀਮ ਹੋਵਾਂ, ਕੋਈ ਮੈਨੂੰ ਸਹਾਰਾ ਦੇਣ ਵਾਲਾ ਨਾ ਹੋਵੇ, ਨੀਚ ਫਿਰਤੀ ਜਿਹੜੀ ਮੇਰੀ ਉਹ ਬੜੀ ਨੀਚ ਕਰਮਾਂ ਚ ਲੱਗੀ ਹੋਵੇ, 60 ਕਠੋਰ ਕੁਲਹੀਨ ਵਿਆਪਤ ਮੋਹ ਕੀਚ, 60 ਕਹਿੰਦੇ ਮੂਰਖ ਨੂੰ, ਮਨ ਮੇਰਾ ਮੂਰਖ ਹੋਵੇ, ਗਿਆਨ ਮੈਨੂੰ ਹੋਵੇ ਨਾ, ਕੁੱਲ ਵੀ ਮੇਰੀ ਚੰਗੀ ਨਾ ਹੋਵੇ, ਮੇਰੀ ਕੁੱਲ ਚ ਕਿਸੇ ਨੇ ਚੰਗਾ ਕੰਮ ਕੀਤਾ ਹੋਵੇ, ਮੈਂ ਉਹਦੇ ਸਦਕਾ ਹੀ ਤਰ ਜਾਵਾਂ, ਕੁੱਲ ਵੀ ਮੇਰੀ ਚੰਗੀ ਨਾ ਹੋਵੇ। 60 ਕਠੋਰ ਕੁੱਲਹੀਨ, ਕਠੋਰ ਹਿਰਦੇ ਦਾ ਮੈਂ ਕਠੋਰ ਹੋਵਾਂ, ਇੱਕ ਕਿਸੇ ਨੇ ਯਤਨ ਦਿੱਤਾ ਸੀ, ਉਹਨੂੰ ਗੁਰਮਤ ਨੇ ਪ੍ਰਵਾਨ ਨਹੀਂ ਕੀਤਾ ਸੀ, ਉਹਨੇ ਕਿਹਾ ਸੀ ਬਨਾਰਸ ਦੇ ਵਿੱਚ ਮਰ ਜਾਵੇ ਹਰ ਕੋਈ ਮੁਕਤ ਹੋ ਜਾਏਗਾ। ਸਾਹਿਬ ਜੀ ਕਹਿੰਦੇ ਮਨੋ ਕਠੋਰ ਮਰੇ ਬਨਾਰਸ, ਜਿਹੜਾ ਕਠੋਰ ਮੰਨਦਾ ਹੈ ਨਰਕ ਨਾ ਬਚਿਆ ਜਾਈ, ਉਹ ਆਖੇ ਬਾਜੇ ਨਹੀਂ, ਪਰ ਗੁਰੂ ਕੋਲ ਆਵੇਂ 60 ਕਠੋਰ ਕੁੱਲਹੀਣ ਵਿਆਪਤ ਮੋਹ ਕੀਚ, ਮੋਹ ਦੇ ਚੱਕਰ ਦੇ ਵਿੱਚ ਫਸਿਆ ਹੋਵੇ,
ਮਲ ਭਰਮ ਕਰਮ ਅਹੰਗ ਮਮਤਾ ਮਰਨ ਚੀਤ ਨਾ ਆਵੇ, ਮੈਲ ਦਾ ਭਰਿਆ ਹੋਵੇ, ਭਰਮਾਂ ਦੇ ਵਿੱਚ ਭਟਕਦਾ ਹੋਵੇ, ਕਰਮ ਕਾਂਡ ਕੀਤੇ ਹੋਣ, ਮੌਤ ਤੈਨੂੰ ਭੋਲੀ ਗਈ ਹੋਵੇ ਕਿ ਮੈਂ ਤੇ ਮਰਨਾ ਹੈ, ਤੇ ਤੈਨੂੰ ਕਦੀ ਯਾਦ ਹੀ ਨਾ ਆਇਆ ਹੋਵੇ। ਆਨੰਦ ਬਣਤਾ ਵਿਨੋਦ ਆਨੰਦ ਮਾਇਆ ਮੋਹ ਲਪਟਾਵੇ, ਤੂੰ ਦੁਨੀਆਂ ਦੇ ਰੂਪ ਰੰਗ ਵੇਖਾਂ ਭਰਮਿਆ ਹੋਵੇ, ਅਗਿਆਨ ਹੋਵੇ, ਅਗਿਆਨਤਾ ਵਿੱਚ ਲਪਟਿਆ ਹੋਵੇ, ਅਗਲੀ ਕਿੱਡੀ ਵੱਡੀ ਬਖਸ਼ਿਸ਼ ਕੀਤੀ ਏ ਵੀ ਤੇਰੀ ਜਵਾਨੀ ਬੀਤ ਗਈ ਹੋਵੇ, ਖਿੱਸਾ ਜੋ ਬਣ ਤੂੰ ਜਵਾਨੀ ਆਪਣੀ ਗਵਾਲੀ ਹੋਵੇ, ਵਧੇ ਜਰੂਆ, ਹੁਣ ਬੁਢਾਪਾ ਬਹੁਤ ਜ਼ਿਆਦਾ ਵੱਧ ਗਿਆ ਹੋਵੇ। ਹਾਂ, ਹੁਣ ਇੱਕ ਗੱਲ ਤੈਨੂੰ ਦੱਸਣ ਲੱਗ ਪਏ ਕਿ ਮੌਤ ਆਏਗੀ, ਨੇੜੇ ਆ ਗਈ। ਖਿੱਸਾ ਜੋ ਬਣ ਵਧੇ ਜਰੂਆ, ਦਿਨ ਨਿਹਾਰੇ ਸੰਗ ਮੀਚ ਮੀਚ ਮੌਤ, ਵੀ ਹੁਣ ਦੱਸੇ ਵੀ ਮੌਤ ਨੇੜੇ ਆ ਗਈ ਏ। ਸਾਹਿਬ ਜੀ ਕਹਿੰਦੇ ਉਦੋਂ ਵੀ ਗੁਰੂ ਕੋਲ ਆ ਜਾ, ਬਿਨਵੰਤ ਨਾਨਕ ਆਸ ਤੇਰੀ ਸਰਨ ਸਾਧੂ ਰਾਖ ਨੀਚ। ਆ ਕੇ ਗੁਰੂ ਕੋਲੇ ਬੇਨਤੀ ਕਰਦਾ ਮੈਂ, ਸਤਿਗੁਰੂ ਮੈਂ ਇੰਨਾ ਨੀਚ ਹਾਂ, ਤੇ ਸਤਿਗੁਰ ਸਾਹਿਬ ਜੀ ਕਹਿੰਦੇ ਆਪ ਫਿਰ ਮੈਂ ਤੈਨੂੰ ਰੱਖ ਲਵਾਂਗਾ। ਇਸ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਨੇ ਸਾਧੂ ਸੰਗ ਭਜੋ ਗੋਪਾਲ ਆਣ ਸੰਜਮ ਕਿਸ਼ ਨਾ ਸੂਝੇ ਇਹ ਜਤਨ ਕਾਟ ਕੱਲ ਕਾਲ। ਜਿਹੜਾ ਕਾਲ ਵੱਡਿਆਂ ਵੱਡਿਆਂ ਨੂੰ ਖਾ ਗਿਆ ਹੈ, ਕੱਲ ਕਲੇਸ਼ਾਂ ਦੀ ਬਿਰਤੀ ਵੀ ਕੱਟੀ ਜਾਏਗੀ ਤੇਰੇ ਗੁਰੂ ਕੋਲ ਆਇਆ। ਔਰ ਸਿੱਖ ਨੂੰ ਇਹ ਗੁਰੂ ਕਾ ਹੁਕਮ ਹੈ ਕਿ ਤੇਰਾ ਜਿਹੜਾ ਇਹ ਜੀਵਨ ਹੈ ਕਾਹਦੇ ਵਾਸਤੇ ਹੈ। ਦੁਨੀਆਂ ਦੀ ਬਿਰਤੀ ਇਹ ਹੁੰਦੀ ਏ ਵੀ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਹੁੰਦੀ ਏ, ਕਿਸੇ ਨੂੰ ਦੁਖੀ ਵੇਖ ਕੇ ਖੁਸ਼ ਹੁੰਦੀ ਏ। ਪਰ ਸਿੱਖੀ ਚ ਇਉਂ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਬਚਨ ਏ, ਮਾਣੀਏ ਨਰਮੀ ਆਮਦੇ ਦਰਦ ਹਰ ਕਸੇ ਰਾਤ ਤਬੀਬੀ ਆਮਦੇ। ਤੇਰੇ ਆਉਣ ਦਾ ਮਾਣੀਏ ਅਰਥ ਕੀ ਸੀ ਇਸ ਦੁਨੀਆਂ ਦੇ ਉੱਤੇ, ਤੇਰੀ ਨਿਮਰਤਾ ਜਿਹੜੀ ਉਹ ਕਿਹੋ ਜਿਹੀ ਹੋਣੀ ਚਾਹੀਦੀ ਸੀ ਕਿ ਤੂੰ ਕਿਸੇ ਨੂੰ ਦੁਖੀ ਦੇਖਦਾ ਦਰਦ ਤੈਨੂੰ ਹੁੰਦਾ ਵੀ ਇਹ ਦੁਖੀ ਕਿਉਂ ਹੈ, ਇਹਦਾ ਦੁੱਖ ਜਿਹੜਾ ਨਾ ਕੱਟਿਆ ਜਾਣਾ ਚਾਹੀਦਾ, ਇਹ ਸੁਖੀ ਹੋਣਾ ਚਾਹੀਦਾ। ਫਿਰ ਤੈਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਵੀ ਦੁੱਖ ਜਿਹੜਾ ਨਾ ਗੁਰੂ ਕੱਟ ਸਕਦਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ, ਜੋ ਤੂੰ ਗੁਰੂ ਦੇ ਸੰਗ ਵਿੱਚ ਸਾਧੂ ਸੰਗ ਭਜੋ ਗੋਪਾਲ ਜਪਿਆ, ਫਿਰ ਤੇਰਾ ਕੰਮ ਦੁਨੀਆਂ ਦੇ ਉੱਤੇ ਭਲਾ ਕਰਨਾ। ਨਾ ਕਹਿੰਦੇ ਹਾਂ, ਉਸ ਦੁਖੀ ਨੂੰ ਗੁਰੂ ਕੀ ਸ਼ਰਨ ਚ ਲੈ ਕੇ ਆ, ਔਰ ਤੈਨੂੰ ਬੋਲ ਕੇ ਅਰਦਾਸ ਨਹੀਂ ਕਰਨੀ ਪਏਗੀ। ਜਦੋਂ ਤੂੰ ਉਸ ਜੀਵ ਨੂੰ ਲੈ ਕੇ ਤੁਰੇਗਾ, ਗੁਰੂ ਤੇਰੀ ਮਨ ਦੀ ਅਰਦਾਸ ਉਦੋਂ ਹੀ ਸੁਣ ਲਏਗਾ। ਔਰ ਬਹੁਤ ਪ੍ਰੈਕਟੀਕਲ ਵਾਪਰਿਆ ਜੀਵਨ ਕਾਲ ਗੁਰੂ ਸਰੂਪ ਜਦੋਂ ਸਰੀਰ ਕਰਕੇ ਸੀ, ਆਹਧ ਕੇ ਵਿਆਧ ਕੇ ਉਪਾਧ ਕੇ ਤਰੈ ਦੋਖ ਉੱਤੇ, ਤਿੰਨਾਂ ਦੁੱਖਾਂ ਦੇ ਵਿੱਚ ਹੀ ਸਾਰੇ ਦੁੱਖ ਆ ਜਾਂਦੇ ਆ। ਗੁਰਸਿੱਖ ਸਾਧਗੁਰ ਬੈਦ ਪੇ ਲੈ ਆਏ, ਗੁਰੂ ਕਾ ਸਿੱਖ ਇਹ ਨਹੀਂ ਕਹਿੰਦਾ ਕਿ ਮੈਂ ਇਲਾਜ ਕਰ ਦੂੰਗਾ, ਨਾ ਨਹੀਂ ਮੈਂ ਨਹੀਂ ਰੱਖ ਸਕਦਾ, ਮੈਂ ਦੁੱਖ ਨਹੀਂ ਕੱਟ ਸਕਦਾ ਤੇਰੇ, ਮੇਰੇ ਦੁੱਖ ਗੁਰੂ ਨੇ ਕੱਟੇ ਆ, ਆ ਮੈਂ ਤੈਨੂੰ ਗੁਰੂ ਕੋਲ ਲੈ ਚੱਲਾਂ। ਔਰ ਬੜੇ ਬੜੇ ਅਪਰਾਧੀ ਜਿਹੜੇ ਸੀ ਗੁਰੂ ਕੇ ਸਿੱਖਾਂ ਨੇ, ਬਾਬਾ ਅਦਲੀ ਜੀ ਬਾਬਾ ਬਿਧੀ ਚੰਦ ਨੂੰ ਗੁਰੂ ਕੀ ਸ਼ਰਨ ਵਿੱਚ ਲੈ ਕੇ ਆਏ ਸੀ। ਬਾਬਾ ਬਿਧੀ ਚੰਦ ਦਾ ਪਹਿਲਾ ਜੀਵਨ ਚੋਰੀਆਂ ਭਰਿਆ ਸੀਗਾ। ਭਾਈ ਪ੍ਰਾਣਾ ਜੀ, ਭਾਈ ਲੱਖੂ ਜੀ ਦਾ ਪਹਿਲਾ ਢਾੜਵੀ ਡਾਕੂ ਸੀ, ਦੁਨੀਆਂ ਨੂੰ ਲੁੱਟਦਾ ਸੀਗਾ, ਉਹਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਲੈ ਕੇ ਆਏ ਸੀ।
ਗੁਰੂ ਜਦੋਂ ਤੋਂ ਲੈ ਕੇ ਤੁਰਦਾ ਹੈ ਗੁਰੂ ਨੇ ਉਦੋਂ ਅਰਦਾਸ ਸੁਣ ਲਈ ਹੁੰਦੀ ਹੈ, ਤੈਨੂੰ ਆ ਕੇ ਬੋਲਣ ਦੀ ਲੋੜ ਨਹੀਂ ਪੈਂਦੀ। ਜਦੋਂ ਤੂੰ ਆਉਣਾ ਨਾ ਆਉਂਦਿਆਂ ਨੇ ਗੁਰੂ ਉਧਰਲੇ ਪਾਸੇ ਨੂੰ ਨਜ਼ਰ ਕਰ ਦਿੰਦਾ, ਤੂੰ ਉਹਨੂੰ ਦੁਖੀ ਵੇਖਿਆ ਸੀ ਇਹਦਾ ਦੁੱਖ ਘਟਿਆ ਜਾਏ। ਗੁਰੂ ਕਹਿੰਦਾ ਸਿੱਖਾ ਤੂੰ ਹੁਕਮ ਮੰਨਿਆ ਉਸ ਅਕਾਲ ਪੁਰਖ, ਤੂੰ ਗੁਰੂ ਕਾ ਹੁਕਮ ਮੰਨਿਆ ਹੈ, ਮੈਂ ਇਹਦਾ ਜਨਮ ਵਰਨ ਵੀ ਕੱਟ ਦਿਆਂਗਾ। ਅੰਮ੍ਰਿਤ ਕਟਾਸ਼ ਪੇਖ, ਅੰਮ੍ਰਿਤ ਭਰੀ ਨਜ਼ਰ ਦੇ ਨਾਲ ਗੁਰੂ ਜਿਹੜਾ ਹੈ ਉਹ ਤੱਕ ਦਿੰਦਾ ਉਸ ਪਾਸੇ। ਜਨਮ ਮਰਨ ਮੇਟ, ਕਹਿੰਦਾ ਕਿ ਆ ਤੂੰ ਇਹਨੂੰ ਲੈ ਕੇ ਆਇਆ, ਤੈਨੂੰ ਵਡਿਆਈ ਦੇ ਰਿਹਾ ਤੇ ਤੇਰੇ ਨਾਲ ਮੈਂ ਇਹਦਾ ਜਨਮ ਮਰਨ ਵੀ ਕਰ ਰਿਹਾ। ਜੋਨ ਜਮ ਭੈ ਨਵਾਰੇ ਅਭੈ ਪਦ ਪਾਏ ਹੈ, ਇਹਦਾ ਜਿਹੜਾ ਯੂਨੀਆਂ ਚ ਆਉਣ ਦਾ ਲੇਖਾ ਸੀ ਉਹ ਕੱਟ ਦਿੱਤਾ। ਕੱਲ ਇਹਦੇ ਨੇੜੇ ਜਮਦੂਤ ਨਹੀਂ ਆਏਗੇ ਤੇ ਇਹਨੂੰ ਦੁਨੀਆਂ ਚ ਮੈਂ ਨਿਰਭਉ ਕਰਨ ਲੱਗਾ, ਹੁਣ ਇਹਨੂੰ ਕੋਈ ਭੈ ਨਹੀਂ ਦੇ ਸਕੇਗਾ। ਸਤਿਗੁਰ ਸਾਹਿਬ ਜੀ ਦਾ ਇੱਕ ਵਚਨ ਹੈ, ਹਰ ਜਨ ਰਾਮ ਰਾਮ ਰਾਮ ਧਿਆਏ ਏਕ

ਪੰਗਾਣੀ ਦਾ ਯੁੱਗ ਜਿੱਤਣ ਤੋਂ ਬਾਅਦ ਜਦੋਂ ਵਾਪਸ ਆ ਰਹੇ ਸੀ, 22 ਧਾਰਾਂ ਦੇ ਵਿੱਚੋਂ ਇੱਕੋ ਹੀ, ਔਰ ਅੱਜ ਵੀ ਉਹਦਾ ਨਾਂ ਹੈ ਰਾਏਪੁਰ ਰਾਣੀ, ਕਿਉਂਕਿ ਉਹਦਾ ਪਤੀ ਨਹੀਂ ਸੀ ਹੈਗਾ, ਪਤੀ ਉਹਦਾ ਗੁਜ਼ਰ ਗਿਆ ਹੋਇਆ ਸੀ ਤੇ ਵਾਗਡੋਰ ਉਹਦੇ ਹੱਥ ਵਿੱਚ ਸੀ। ਉਹਨੇ ਕਲਗੀਧਰ ਪਾਤਸ਼ਾਹ ਨੂੰ ਆਪਣੇ ਘਰ ਸੱਦਿਆ ਸੀ। 21-22 ਧਾਰ ਦੇ ਰਾਜੇ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਵਿਰੋਧ ਚ ਖੜੋਤੇ ਹੋਏ ਸੀ, ਤੇ ਰਾਏਪੁਰ ਰਾਣੀ ਆਪਣੇ ਘਰ ਸੱਦਿਆ ਤੇ ਉਹਦੇ ਘਰ ਵਿੱਚ ਉਸ ਵੇਲੇ ਜਦੋਂ ਗੁਰੂ ਗੋਬਿੰਦ ਸਿੰਘ ਆਏ ਆ, ਜੋ ਰਾਏਪੁਰ ਰਾਣੀ ਦੇ ਘਰ ਵਿੱਚ ਬੀਬੀ ਕੰਮ ਕਰਦੀ ਸੀ ਉਹਦੀ ਦੋਤਰੀ ਜਿਹੜੀ ਸੀ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਸੰਗਤ ਕੀਤੀ। ਯਾਦ ਰੱਖਿਓ ਕਿ ਸਿੱਖੀ ਸ਼ਾਮਲ ਨਹੀਂ ਹੋਈ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਕੁਝ ਘੜੀਆਂ ਦਾ ਸੰਗ ਕੀਤਾ ਰਾਏਪੁਰ ਰਾਣੀ ਦੇ ਘਰ। ਵੱਡੀ ਹੋਈ, ਉਹ ਵਿਆਹੀ ਗਈ ਸਰਹੰਦ ਦੇ ਵਿੱਚ, ਉਹਦਾ ਡੋਲਾ ਆਉਂਦਿਆਂ ਹੀ ਸੂਬਾ ਖੋ ਕੇ ਲੈ ਗਿਆ। ਇੱਕ ਸਾਲ ਦੀ ਇੰਤਜ਼ਾਰ ਕੀਤੀ ਉਹਨੇ, ਇੱਕ ਸਾਲ ਦੀ ਇੰਤਜ਼ਾਰ ਕੀਤੀ ਵੀ ਕੋਈ ਮੈਨੂੰ ਛਡਾਉਣ ਆਏਗਾ, ਨਹੀਂ ਆਇਆ। ਇੱਕ ਸਾਲ ਤੋਂ ਬਾਅਦ ਉਹਨੇ ਮਨਜ਼ੂਰ ਕਰ ਲਿਆ ਸੂਬੇ ਦੀ ਕਨੀਜ਼ ਬਣਨਾ। ਆਮ ਤੌਰ ਤੇ ਬੇਗਮ ਕਹਿ ਦਿੰਦੇ ਆ, ਪਰ ਕਨੀਜ਼ ਬਣਾਇਆ ਸੀ ਉਹਨੂੰ। ਲੇਕਿਨ ਉਹ ਉੱਥੇ ਰਹਿੰਦਿਆਂ ਵੀ ਕਿੰਨਿਆਂ ਦੇ ਭਲੇ ਕਰਮ ਕੀਤੇ, ਕਿੱਡੀ ਮਹਾਨ ਹਸਤੀ ਕਿ ਮੌਤ ਦਾ ਡਰ ਵੀ ਗੁਰੂ ਦੇ ਸੰਗ ਵਿੱਚ ਚੱਕਿਆ ਜਾਂਦਾ ਹੈ। ਉਹਨੇ ਸੂਬੇ ਕੋਲ ਇੱਕ ਮੰਗ ਮੰਗੀ ਸੀ, ਸੂਬਿਆਂ ਮੈਂ ਤੈਥੋਂ ਕੁਛ ਨਹੀਂ ਮੰਗਿਆ, ਤੇਰੇ ਹੱਥ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਲਾਲ ਆਏ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਮਾਤਾ ਆਈ ਹੈ, ਉਹਨਾਂ ਨੂੰ ਛੱਡ ਦੇ, ਉਹਨਾਂ ਨੂੰ ਕਤਲ ਨਾ ਕਰੀ। ਜਦੋਂ ਲਾਲ ਸ਼ਹੀਦ ਕਰਦੇ, ਜਗਤ ਮਾਤਾ ਦਾ ਕਤਲ ਕਰ ਦਿੱਤਾ, ਇਹ ਅਣਜਾਣ ਪੁਣਾ ਹੈ ਸਾਡਾ ਹੀ, ਤਾਵਾਰੀਖ ਤੇ ਪੂਨੇ ਫਰੋਲਦੇ ਨਹੀਂ ਗਏ, ਅਸੀਂ ਕਹਿੰਦੇ ਮਾਤਾ ਨੇ ਹੀਰਾ ਚੱਟ ਲਿਆ, ਜਦ ਪ੍ਰਾਣ ਚੜਾ ਲਏ। ਮਾਤਾ ਜੀ ਨੂੰ ਖੰਜਰ ਮਾਰ ਕੇ ਸ਼ਹੀਦ ਕੀਤਾ ਸੀ। ਜਦੋਂ ਉਹਨੇ ਸੁਣਿਆ ਹੁਣ ਗੁਰੂ ਦੇ ਸੰਗ ਵਿੱਚ ਕੁਝ ਘੜੀਆਂ ਬਿਤਾਈਆਂ ਹੋਈਆਂ, ਖਾਲਸਾ ਪ੍ਰਕਾਸ਼ ਦੇ ਵਿੱਚ ਦਰਜੇ ਜੈਣਾ ਬੇਗਮ ਦਾ ਤਿਆਗ ਕਰਕੇ, ਲਾਲਾਂ ਦਾ ਤਿਆਗ ਮਾਰ ਕੇ ਕਟਾਰ ਕੂਚ ਕਰ ਗਈ ਸੰਸਾਰ। ਜਿਹਨੇ ਗੁਰੂ ਕੀ ਸੰਗਤ ਮਾਣੀ ਸੀ ਉਹਨੇ ਕਹਿੰਦਾ ਸਾਖਤ ਪੁਰਸ਼ਾਂ ਦੇ ਵਿੱਚ ਰਹਿ ਕੇ ਕੀ ਲੈਣਾ ਹੈ, ਇਹਨਾਂ ਸਾਖਤ ਪੁਰਸ਼ਾਂ ਦਾ ਵੀ ਭੈ ਖਤਮ, ਜੋਨ ਜਨ ਭੈ ਨਵਾਰੇ ਅਭੈ ਪਦ ਪਾਏ ਹੈ, ਮੌਤ ਦਾ ਭੈ ਵੀ ਚੱਕਿਆ ਗਿਆ। ਅਸੀਂ ਤਾਂ ਕੇਵਲ ਉਦੋਂ ਸਾਹਿਬਜ਼ਾਦਿਆਂ ਨੂੰ ਸੁਣਾਉਂਦੇ ਹਾਂ, ਸਾਹਿਬਜ਼ਾਦਿਆਂ ਦੇ ਨਾਲ ਹੋਰ ਸ਼ਹੀਦੀਆਂ ਬਹੁਤ ਹੋਈਆਂ। ਸੈਦ ਬੀਬੀ ਤੇ ਘੁੱਲੂ ਮਾਲੀ ਨੇ ਪੀਰ ਬੁੱਧੂ ਸ਼ਾਹ ਦੀ ਸੰਗਤ ਕੀਤੀ ਹੈ, ਤੇ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਸੰਗਤ ਕੀਤੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨਾਲ ਪਿਆਰ ਕੀਤਾ। ਸਾਧੂ ਸੰਗ ਭਜੋ ਕਪਾਲ, ਜੋਣ ਜਮ ਭੈ ਨਵਾਰੇ ਅਭੈ ਪਦ ਪਾਏ ਹੈ। ਸੈਦ ਬੀਬੀ ਘੁੱਲੂ ਮਾਲੀ ਪਾ ਕੇ ਸ਼ਾਨ ਨੇ ਨਿਰਾਲੀ, ਛੱਡ ਕੇ ਸੰਸਾਰ ਤੇਰੇ ਲਾਲਾਂ ਦੇ ਪਿਆਰ ਤੋਂ, ਤੇਰੇ ਲਾਲਾਂ ਦੇ ਪਿਆਰ ਦੇ ਵਿੱਚ ਸੰਗਤ ਕੀਤੀ ਹੈ। ਕਿਹਦੀ? ਜਿਹਨੇ ਗੁਰੂ ਦੀ ਸੰਗਤ ਕੀਤੀ ਹੈ ਉਹਦੀ ਸੰਗਤ ਕੀਤੀ ਹੈ। ਯਾਦ ਰੱਖਿਓ ਕਿ ਇਹ ਉਹਦੇ ਬਾਗ ਦੇ ਮਾਲੀ ਸੀ, ਔਰ ਇਸਲਾਮ ਚ ਹੁੰਦਿਆਂ ਹੋਇਆਂ ਪੀਰ ਬੁੱਧੂ ਸ਼ਾਹ ਕੋਲੋਂ ਇਹਨਾਂ ਨੇ ਕਲਾਮ ਜਿਹੜੀ ਲਈ ਸੀ ਨਾ, ਉਹ ਜਪਜੀ ਸਾਹਿਬ ਤੇ ਸੁਖਮਣੀ ਸਾਹਿਬ ਪਾਠ ਕਰਦੇ ਹੁੰਦੇ ਸੀ। ਟੋਡਰ ਮੱਲ ਜਿਹਨੂੰ ਲੱਗਾ ਬੜਾ ਸੱਲ, ਘਰ ਬਾਹਰ ਉਜਾੜ ਗਿਆ ਤੇਰੇ ਲਾਲਾਂ ਦੇ ਸੰਸਕਾਰ ਤੋਂ, ਆਪਣਾ ਸਾਰਾ ਘਰ ਬਾਰ ਸਾਧੂ ਸੰਗ ਭਜੋ ਗੋਪਾਲ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਸਿੱਖੀ ਲਈ ਸੀ, ਟੋਡਰ ਮੱਲ ਗੁਰੂ ਕਾ ਸਿੱਖ ਸੀਗਾ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਸਿੱਖ ਨਹੀਂ ਸੀਗਾ, ਟੋਡਰ ਮੱਲ ਸਿੱਖ ਸੀਗਾ। ਜੈਣਾ ਬੇਗਮ ਨੇ ਪਿਆਰ ਕੀਤਾ, ਉਹਨੇ ਸਿੱਖੀ ਨਹੀਂ ਸੀ ਲਈ। ਸੈਦ ਬੇਬੀ ਦੀ ਘੁੱਲੂ ਮਾਲੀ ਨੇ ਪਿਆਰ ਕੀਤਾ ਹੈ ਪੀਰ ਬੁੱਧੂ ਸ਼ਾਹ ਦੀ ਸੰਗਤ ਦੇ ਵਿੱਚ। ਮੋਤੀ ਮਹਿਰੇ ਨੇ ਪਰਿਵਾਰ ਦਿੱਤਾ ਸਾਰਾ ਹੀ ਵਾਰ,

0: ਤੇਰੇ ਲਾਲਾਂ ਦੇ ਅਧਿਕਾਰ ਤੋਂ। ਪੀਰ ਬੁੱਧੂ ਸ਼ਾਹ ਨੇ ਸੰਗਤ ਕੀਤੀ ਹੈ ਅਸਮਾਨ ਕੇ ਨੂਰੇ ਮਾਈ ਨੇ ਸਾਰਾ ਹਾਲ ਸੁਣਾਇਆ। ਖਾਲਸਾ ਪ੍ਰਕਾਸ਼ ਪੜ੍ਹੇ ਵਿੱਚ ਜ਼ਿਕਰ ਆਏਗਾ ਕਿ ਨੂਰਾ ਮਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਪਹਿਲਾਂ ਦੇ ਕਿੰਨਾ ਚਿਰ ਖਾਲਸਾ ਪ੍ਰਕਾਸ਼ ਕਹਿੰਦਾ ਵੀ ਨੂਰੇ ਕੋਲ ਬੋਲਿਆ ਹੀ ਨਹੀਂ ਗਿਆ ਸੀਗਾ। ਤੇ ਫਿਰ ਹਾਲ ਸੁਣਦਾ ਹੈ ਨੂਰਿਆ ਕੋਈ ਹੋਰ ਖਬਰ ਲਿਆ? ਹਾਂ ਮਹਾਰਾਜ, ਅਸਮਾਨ ਖਾਂ ਨੇ ਪੀਰ ਬੁੱਧੂ ਸ਼ਾਹ ਨੂੰ ਟੋਟੇ ਟੋਟੇ ਕਰਤਾ ਹੈ। ਬੁੱਧੂ ਸ਼ਾਹ ਪੀਰ ਹੋ ਕੇ ਬੈਠਾ ਦਲਗੀਰ, ਟੋਟੇ ਟੋਟੇ ਕਰਾ ਗਿਆ ਤੇਰੇ ਤੇ ਤੇਰੇ ਲਾਲਾਂ ਦੇ ਪਿਆਰ ਤੋਂ। ਯਾਦ ਰੱਖਿਓ ਕਿ ਉਦੋਂ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਜਦੋਂ ਗੁਰੂ ਕੇ ਸੰਗ ਵਿੱਚ ਬੈਠ ਜਾਵੇ, ਗੁਰੂ ਕੇ ਚਰਨਾਂ ਚ ਹਿਰਦ ਸੁਸਾ ਦਿੱਤੇ। ਭਾਈ ਗੁਰਦਾਸ ਜੀ ਨੇ ਆਖਿਆ ਹੈ ਕਿ ਜਦੋਂ ਕਿਸੇ ਦੁਖੀਏ ਨੂੰ, ਚੋਰ ਨੂੰ, ਡਾਕੂ ਨੂੰ ਕੋਈ ਗੁਰੂ ਕੀ ਸ਼ਰਨ ਵਿੱਚ ਲੈ ਕੇ ਆਵੇ, ਅੰਮ੍ਰਿਤ ਕਟਾਸ਼ ਪੇਖ, ਜਨਮ ਮਰਨ ਮਿਟੇ, ਜੋਣ ਜਮ ਭੈ ਨਵਾਰੇ, ਅਭੈ ਪਦ ਪਾਏ ਹੈ, ਤੇ ਗੁਰੂ ਕਹਿੰਦਾ ਹੁਣ ਤੈਨੂੰ ਮੈਂ ਉਸ ਰਸਤੇ ਤੁਰ ਲੱਗਾ ਜਿਸ ਰਸਤੇ ਤੋਂ ਤੂੰ ਹੋਰਨਾ ਦੁਖੀਆਂ ਦੇ ਦੁੱਖ ਘਟਾਉਣੇ ਆ। ਗੁਰ ਉਪਦੇਸ਼ ਆ, ਮੈਂ ਤੈਨੂੰ ਉਪਦੇਸ਼ ਦਿਆਂ, ਹੁਣ ਤੂੰ ਮੇਰੇ ਕੋਲ ਆਇਆ, ਗੁਰੂ ਕੋਲ ਆਇਆ, ਹੁਣ ਤੂੰ ਆਪਣੇ ਮਨ ਦਾ ਉਪਦੇਸ਼ ਛੱਡ ਦੇਣਾ ਹੈ। ਵਰਤਦੇ ਅਸੀਂ ਆਪਣੇ ਮਨ ਦਾ ਹੀ ਆ। ਹੁਣੇ ਸਕੱਤਰ ਸਾਹਿਬ ਵਿਆਹ ਬਾਰੇ ਗੱਲ ਕਹਿ ਰਹੇ ਸੀ, ਮੈਨੂੰ ਮਾਫ ਕਰੋ ਜੇ ਉਹ ਵਿਆਹ ਦੇ ਉੱਤੇ ਕਥਾ ਕਰ ਨਹੀਂ ਸਕਦੇ ਹੁੰਦੇ, ਗੁਰਮਤ ਹੁੰਦੀ ਨਹੀਂ ਤੇ ਅਸੀਂ ਕਹਿੰਦੇ ਹੁੰਦੇ ਗੁਰਮਤ ਅਨੁਸਾਰ ਹੈ, ਮੈਨੂੰ ਮਾਫ ਕਰਿਓ ਜੇ। ਜਪਜੀ ਸਾਹਿਬ ਦੇ ਵਿੱਚ ਜਦੋਂ ਖਿਆਲ ਕਰੋਗੇ ਤੇ ਮਹਿੰਦੀ ਲਾਉਣ ਦਾ ਖੰਡਨ ਹੈ। ਕਿਸੇ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਮਹਿੰਦੀ ਕਿਉਂ ਲਾਉਂਦੇ ਆ, ਕਿਉਂਕਿ ਇਹ ਪਾਰਵਤੀ ਜਿਹੜੀ ਸੀ ਨਾ, ਉਹ ਜਿਹਨੂੰ ਆਪਣੀ ਸੇਵਕ ਬਣਾਉਂਦੀ ਸੀ ਉਹਦੇ ਹੱਥਾਂ ਤੇ ਮਹਿੰਦੀ ਲਾਉਂਦੀ ਸੀ। ਮਹਿੰਦੀ ਦਾ ਰੰਗ ਬੜਾ ਚਿਰ ਰਹਿੰਦਾ ਹੋਵੇ ਵੀ ਪਤਾ ਲੱਗ ਜਾਵੇ ਵੀ ਇਹ ਪਾਰਵਤੀ ਸੇਵਕ ਏ। ਤੇ ਸਤਿਗੁਰ ਸਾਹਿਬ ਜੀ ਨੇ ਜਪਜੀ ਸਾਹਿਬ ਫਰਮਾ ਦਿੱਤਾ ਸੀਗਾ ਕਿ ਮੇਰੀ ਪਾਰਵਤੀ ਮੇਰਾ ਗੁਰੂ ਹੀ ਹੈ, ਮੈਨੂੰ ਕਿਸੇ ਪਾਰਵਤੀ ਦੀ ਲੋੜ ਨਹੀਂ ਹੈਗੀ। ਹੁਣ ਤੂੰ ਗੁਰੂ ਕੋਲ ਆਇਆ, ਤੈਨੂੰ ਗੁਰੂ ਨੇ ਉਪਦੇਸ਼ ਦਿੱਤਾ ਕਿ ਹੁਣ ਤੈਨੂੰ ਮੈਂ ਅਕਾਲ ਪੁਰਖ ਦਾ ਉਪਦੇਸ਼ ਦੇ ਰਿਹਾ, ਮੈਂ ਆਪਣਾ ਵੀ ਨਹੀਂ ਦੇ ਰਿਹਾ। ਗੁਰ ਉਪਦੇਸ਼ ਹਿਰਦੇ ਪ੍ਰਵੇਸ਼, ਗੁਰ ਉਪਦੇਸ਼ ਵੇਸ, ਕਹਿੰਦੇ ਵੇਸ ਵੀ ਤੈਨੂੰ ਆਪਣਾ ਦੇਣ ਲੱਗਾ। ਯਾਦ ਰੱਖਿਓ ਜੇ ਜਿਹੜੇ ਪੰਜ ਕਕਾਰ ਨੇ ਨਾ, ਜਿੱਥੇ ਇਕਾਰ ਆਮਦੇ, ਇਹਨਾਂ ਦੀ ਪੰਜਾਂ ਕਕਾਰਾਂ ਦੇ ਪਿੱਛੇ ਬੜੀ ਬੜੀ ਡੈਫੀਨੇਸ਼ਨ ਪਈ ਹੋਈ ਏ, ਹੋ ਸਕਿਆ ਕਿਸੇ ਦਿਨ ਆਪਾਂ ਸਾਂਝੀ ਕਰਾਂਗੇ। ਹਰ ਇੱਕ ਕਕਾਰ ਦੀ ਬੜੀ ਤਕੀ ਡੈਫੀਨੇਸ਼ਨ, ਬੜੀ ਬੈਕਗ੍ਰਾਉਂਡ ਪਈ ਹੈ। ਗੁਰ ਉਪਦੇਸ਼ ਵੇਸ ਦੀਖਿਆ ਸਿੱਖਿਆ, ਗੁਰੂ ਕਹਿੰਦਾ ਆ ਮੈਂ ਤੈਨੂੰ ਹੁਣ ਦੀਖਿਆ ਦੇਵਾਂ। ਲੱਲਾ ਲਾਵ ਔਖਦ ਜਾਹੂ, ਦੁੱਖ ਰੋਗ ਤੈ ਮਿਟੇ ਖਿਨਾਹੂ। ਅੜ ਦੀਖਿਆ ਨੂੰ ਦੇਣ ਲੱਗਾ ਨਾਮ, ਕਿ ਜਦੋਂ ਤੂੰ ਆਪਣੇ ਸਰੀਰ ਦੇ ਉੱਤੇ ਲਾਏਗਾ, ਤਨ ਤੇ ਮਨ ਤੇ ਲਾਏਗਾ, ਇੱਕ ਖਿੰਚ ਤੇ ਰੋਗ ਕੱਟ ਜਾਣਗੇ। ਨਾਮ ਔਖਦੀ ਹਿਰਦੇ ਹਿਤਾਵੇ, ਦੁੱਖ ਰੋਗ ਸੁਪਨੇ ਨਾ ਆਵੇ। ਦੁੱਖ ਤੇ ਰੋਗ ਤੇਰੇ ਸੁਪਨੇ ਵਿੱਚ ਵੀ ਨਹੀਂ ਆਉਣਗੇ। ਆ ਮੈਂ ਤੈਨੂੰ ਦਿਆਂ ਦੀਖਿਆ ਸਿੱਖਿਆ। ਹੁਣ ਸਿੱਖਿਆ ਕੀ ਏ? ਜਿਹੜੀ ਸਾਡੀ ਰਹਿਤ ਏ ਉਹ ਗੁਣ ਨੇ, ਜਿਹੜੀ ਸਾਡੀਆਂ ਰਹਿਤਾਂ ਨੇ ਵਜਰ ਉਹ ਔਗਣ ਨੇ। ਤੇ ਅੱਜ ਤੋਂ ਬਾਅਦ ਤੂੰ ਗੁਣਾਂ ਦਾ ਧਾਰਨੀ ਹੋਣਾ ਹੈ, ਔਗਣਾ ਤਿਆਗ ਕਰਨਾ। ਦੀਖਿਆ ਸਿੱਖਿਆ ਸੰਜਮ ਕੇ ਖੁਆਏ ਹੈ। ਹੁਣ ਸੰਜਮ ਪਰਹੇਜ਼, ਵੈਦ ਹਕੀਮ ਦਵਾਈ ਦਿੰਦੇ ਆ ਨਾ, ਉਹ ਕਹਿਣਗੇ ਇਲਾਜ ਦੇ ਨਾਲ ਪਰਹੇਜ਼ ਬਹੁਤ ਜ਼ਰੂਰੀ ਹੈ, ਦਵਾਈ ਨੇ ਅਸਰ ਤਾਂ ਕਰਨਾ। ਵਾਹਿਗੁਰੂ ਵਾਹਿਗੁਰੂ ਜਪਣ ਨੇ ਅਸਰ ਤਾਂ ਕਰਨਾ ਹੈ ਜੇ ਤੂੰ ਗੁਣਾਂ ਦਾ ਧਾਰਨੀ ਹੋਇਆ। ਤਾਂ ਹੀ ਸਾਹਿਬ ਜੀ ਨੇ ਕਹਿਤਾ ਕਿ ਵੇਖੀ ਕਿਤੇ ਕਰੇ ਵਾਹਿਗੁਰੂ ਵਾਹਿਗੁਰੂ ਤੇ ਕਪਟ ਕਮਾਵੇ, ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸੁਧ ਨਾ ਹੋਈ, ਅੰਦਨ ਕਰਮ ਕਰੇ ਬੋ ਤੇਰੇ, ਸੁਪਨੇ ਸੁੱਖ ਨਾ ਹੋਈ। ਹੁਣ ਗੁਰੂ ਦਾ ਉਪਦੇਸ਼ ਏ, ਗੁਰੂ ਦਾ ਵੇਸ ਏ, ਦੀਖਿਆ ਗੁਰੂ ਦੀ ਏ, ਸਿੱਖਿਆ ਗੁਰੂ ਦੀ ਏ, ਕਰਮ ਭਰਮ ਖੋਏ। ਹੁਣ ਭਰਮ ਕੋਈ ਦੁਨੀਆਂ ਦਾ ਹੈ ਹੀ ਨਹੀਂ, ਕੋਈ ਡਰ ਨਹੀਂ। ਸਤਿਗੁਰ ਨੇ ਕਿਰਪਾ ਕੀਤੀ ਹੈ, ਸਰੀਰ ਤੋਂ 12 ਸਾਲ ਲਾਮਦਵਾਂ ਸਾਹਿਬ ਤਖਤ ਸੇਵਾ ਲਈ ਹੈ, ਪਤਾ ਨਹੀਂ ਕਿੰਨੇ ਕੁ ਮੱਟ ਢਾਏ ਹੋਣਗੇ ਪਖੰਡਾਂ ਵਾਲੇ ਮੈਂ ਸੱਚੇ ਪਾਤਸ਼ਾਹ ਨੇ ਇਸ ਵਿਖੇ ਵਾਰੀ ਕਿੰਨਾ ਕੁ ਪਖੰਡੀਆਂ ਨਾਲ ਵਾਹ ਪਿਆ ਮੇਰਾ ਜਿਹੜੇ ਕਹਿੰਦੇ ਹਨ ਸਾਡੇ ਕੋਲ ਕਾਲਾ ਇਲਮ ਏ ਮੈਂ ਹਰ ਇੱਕ ਨੂੰ ਖੁੱਲੀ ਛੁੱਟੀ ਦਿੱਤੀ ਹੁੰਦੀ ਸੀ ਵੀ ਤੈਨੂੰ ਖੁੱਲੀ ਛੁੱਟੀ ਹੈ ਮੇਰੀ ਲੱਤ ਭੰਨਦੇ ਮੈਨੂੰ ਅੱਖਾਂ ਤੋਂ ਅੰਨਾ ਕਰਦੇ 12 ਸਾਲਾਂ ਚ ਇੱਕ ਵੀ ਨਹੀਂ ਨਿਕਲਿਆ ਹੈਗਾ ਜਿਹੜਾ ਕੁਝ ਕਰ ਸਕਿਆ ਹੋਵੇ ਜਿਹੜੇ ਬੜੇ ਬੜੇ ਕਹਿੰਦੇ ਆਪਣੇ ਆਪ ਨੂੰ ਆਪਾਂ ਸਿਆਣੇ ਕਹਿੰਦੇ ਹਾਂ 12 ਸਾਲ ਮੇਰਾ ਵਾਹ ਬਹੁਤਾ ਉਹਨਾਂ ਨਾਲ ਹੀ ਰਿਹਾ ਤਖ਼ਤ ਸਾਹਿਬ ਦੇ ਉੱਤੇ ਤੇ ਹਰ ਇੱਕ ਨੂੰ ਖੁੱਲੀ ਛੁੱਟੀ ਸੀ ਕਰਮ ਭਰਮ ਖੋਏ ਨਿਹਚਲ ਮਤ ਹੁਣ ਮਤ ਠਿਕਾਣੇ ਵਾਲੀ ਸੁਖ ਸਹਿਜ ਸਮਾਏ ਹੈ ਉਹ ਸਹਿਜ ਅਵਸਥਾ ਚ ਆ ਗਿਆ ਜਿਹੜਾ ਗੁਰੂ ਕੇ ਸੰਗ ਵਿਚ ਆ ਕੇ ਜਗਣ ਲੱਗ ਪਿਆ ਸਾਧੂ ਸੰਗ ਭਜੋ ਗੋਪਾਲ ਆਣ ਸੰਜਮ ਕਿਸ ਨਾ ਸੂਝੇ ਇਹ ਯਤਨ ਕਾਟ ਕਲ ਕਾਲ ਕਿਉਂ ਦੀਨ ਦਰਦ ਨਿਵਾਰ ਠਾਕੁਰ ਠਾਕੁਰ ਦੇ ਕੱਕੇ ਨੂੰ ਔਂਕੜ ਬੋਲਣਾ ਬਹੁਤ ਜ਼ਰੂਰੀ ਹੈ ਉੜਿਆ ਸਵਰ ਉਰ ਹਿਰਦੇ ਚ ਵਸਣ ਵਾਲਾ ਅਗਰ ਠਾਕਰ ਕਹਿਤਾ ਤੇ ਉਹ ਠਾਕਰ ਪੱਥਰ ਦੀ ਮੂਰਤੀ ਹੈ ਉਹ ਵਾਹਿਗੁਰੂ ਅਕਾਲ ਪੁਰਖ ਤੂੰ ਗੁਰੂ ਕੋਲੇ ਆਇਆ ਹਾਂ ਜਿਹਨੂੰ ਗੁਰੂ ਨੇ ਜ਼ਿੰਮੇਵਾਰੀ ਅਕਾਲ ਪੁਰਖ ਨੇ ਵੀ ਹੁਣ ਤੇਰੀ ਹੈ ਮੈਂ ਗਰੀਬੀ ਵੀ ਤੇਰਾ ਦੁੱਖ ਵੀ ਤੇਰਾ ਸਭ ਕੁਛ ਕੱਟ ਦੇਣਾ ਰੱਖ ਹੈ ਜਨ ਕੀ ਆਪ ਤੇਰੀ ਪੈਜ ਵੀ ਰੱਖਣੀ ਹੈ ਜੇ ਤੂੰ ਗੁਰੂ ਕੇ ਸੰਗ ਵਿਚ ਆ ਗਿਆ ਵੀ ਕਿਸੇ ਪਾਸੇ ਹੋਏ ਨੀ ਕਿ ਤੇਰੀ ਪੈਜ ਨਾ ਰਹੇਗੀ ਤਰਨ ਤਾਰਨ ਹਾਰ ਨਿਧ ਦੁੱਖ ਨਾ ਸਕੇ ਬਿਆਪ ਤੈਨੂੰ ਇੱਕ ਇਹੋ ਜਿਹਾ ਨਾਮ ਦਾ ਜਹਾਜ਼ ਦੇ ਦਿੱਤਾ ਹੈ ਆਪਾਂ ਸੌਖਾ ਹੀ ਪੜ੍ਹਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਉਸ ਉਤਰੇ ਪਾਰ ਇਸ ਜਹਾਜ਼ ਦੇ ਨਾਲ ਤੈਨੂੰ ਹਰ ਨਿਧ ਖਜ਼ਾਨਾ ਬਖਸ਼ ਦਿੱਤਾ ਹੈ ਉਹਦੇ ਵਿਚ ਇੰਨੀਆਂ ਕੁ ਦਵਾਈਆਂ ਨੇ ਇੰਨਾ ਕੁਛ ਕਿ ਦੁੱਖ ਤੈਨੂੰ ਵਿਆਪ ਨਹੀਂ ਸਕੇਗਾ ਜਿਵੇਂ ਤੁਹਾਡੇ ਨਾਲ ਹੁਣੇ ਸਾਂਝੇ ਕੀਤੇ ਆ ਕਿ ਜੈਣਾ ਬੈਗਮ ਨੂੰ ਜੋ ਦੁੱਖ ਵਿਆਪਦਾ ਹੁੰਦਾ ਤੇ ਕਦੀ ਕਟਾਰ ਮਾਰ ਕੇ ਜਾਂਦੀ ਸੀਗੀ ਪੀਰ ਬੁੱਧੂ ਸ਼ਾਹ ਨੂੰ ਕਦੇ ਦੁੱਖ ਵਿਆਪਦਾ ਹੁੰਦਾ ਕਦੀ ਟੋਟੇ ਟੋਟੇ ਕਰਾਉਂਦਾ ਸੀਗਾ ਮੋਤੀ ਮਹਿਰਾ ਕਦੇ ਆਪਣਾ ਪਰਿਵਾਰ ਕੋਹਲੂ ਚ ਪੀੜ ਨੂੰ ਕਰਾਉਂਦਾ ਸੀਗਾ ਨਹੀਂ ਦੁੱਖ ਨਹੀਂ ਵਿਆਪੇਗਾ ਉਦੋਂ ਦੁੱਖ ਦੇਣ ਵਾਲਾ ਜ਼ਰੂਰ ਆਏਗਾ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਔਰ ਇਹ ਬਖਸ਼ਿਸ਼ ਉਸ ਵਾਹਿਗੁਰੂ ਤੋਂ ਬਿਨਾ ਜਿਹੜਾ ਆਦ ਸੰਸਾਰ ਤੋਂ ਪਹਿਲਾਂ ਜਿਹੜਾ ਸੰਸਾਰ ਦੇ ਵਿਚ ਵੀ ਏ ਤੇ ਸੰਸਾਰ ਖਤਮ ਹੋ ਜਾਏ ਕੱਲ ਨੂੰ ਉਹ ਨੀ ਖਤਮ ਹੋਏਗਾ ਉਹ ਦਿਆਲੂ ਸਦਾ ਪੂਰਨ ਉਹਦੇ ਬਿਨਾਂ ਕੋਈ ਹੋਰ ਨੀ ਬਿਨਾਂ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਉਸ ਵਾਹਿਗੁਰੂ ਦਾ ਨਾਮ ਜਪੋ ਉਹ ਵਿਆਕਰਨੀ ਸੋਝੀ ਨਾ ਹੋਵੇ ਨਾ ਤਾਂ ਅਰਥ ਹੋਰ ਹੀ ਕਰੀ ਜਾਣਗੇ ਮੈਨੂੰ ਇੱਕ ਸੱਜਣ ਕਹਿੰਦਾ ਤੁਹਾਨੂੰ ਜਪਣ ਦੇ ਅਰਥ ਦਾ ਪਤਾ ਹੈ ਮੈਂ ਤੁਸੀਂ ਦੱਸ ਦਿਓ ਕਹਿੰਦਾ ਜਪਣ ਦਾ ਅਰਥ ਸਮਝਣਾ 3 ਕੁ ਮਹੀਨੇ ਹੋਏ ਇਸ ਗੱਲ ਨੂੰ ਮੈਂ ਪੰਕਤੀ ਪੜੋ ਕਿਹੜੀ ਪੜ੍ਹਦੇ ਜੇ ਕਹਿੰਦੇ ਐਸਾ ਗਿਆਨ ਜਪੋ ਮੇਰੇ ਮਨ ਮੇਰੇ ਕਹਿੰਦੇ ਫਿਰ ਗਿਆਨ ਸਮਝਣਾ ਨਾ ਮੈਂ ਹਾਂ ਗੁਰਬਾਣੀ ਵਿਆਕਰਨ ਗੁਰਬਾਣੀ ਨਿਯਮ ਸਮਝਦਾ ਹਾਂ ਮੈਂ ਖਿਆਲ ਨਾ ਕਰੀ ਗਿਆਨ ਦੇ ਨੰਨੇ ਨੂੰ ਔਂਕੜ ਲੱਗਾ ਹੋਇਆ ਅਰਥ ਇਹ ਬਣਨਾ ਵੀ ਐਸਾ ਗਿਆਨ ਤੈਨੂੰ ਇਹੋ ਜਿਹਾ ਗਿਆਨ ਹੋਵੇ ਜਪੋ ਮਨ ਮੇਰੇ ਕਿ ਤੇਰਾ ਮਨ ਆਖੇ ਮੈਂ ਜਪ ਲਵਾਂ ਮੈਂ ਗੁਰਬਾਣੀ ਚ ਪੜ ਰਸਨਾ ਜਪੇ ਨਾਮ ਮੈਂ ਹੁਣ ਸਮਝ ਤੇ ਦਿਮਾਗ ਚ ਆਉਂਦੀ ਹੈ ਨਾ ਰਸਨਾ ਥੋੜਾ ਸਮਝਦੀ ਹੈ ਰਸਨਾ ਤਾਂ ਬੋਲਦੀ ਹੈ ਰਸਨਾ ਜਪਦੀ ਹੈ ਰਸਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ ਨਹੀਂ ਗੁਰਬਾਣੀ ਦੇ ਨਿਯਮ ਨੂੰ ਤੋੜ ਕੇ ਧੱਕੇ ਨਾਲ ਅਰਥ ਨਹੀਂ ਕਰਨੇ ਚਾਹੀਦੇ ਹੈਗੇ ਜਪ ਕੇ ਮਨ ਜਪ ਸਕਦਾ ਹੈ ਜ਼ਬਾਨ ਜਪ ਸਕਦੀ ਹੈ ਦੋਵਾਂ ਨਾਲ ਜਪਣਾ ਹਾਂਬਾ ਦਿਲ ਯਾਦ ਕਹਿੰਦੇ ਮੈਂ ਦਿਲ ਨਾਲ ਪਾਈ ਨਾ ਸੁਵੇ ਹਾਂਬਾ ਦਿਲ ਯਾਦ ਖੁਦਾ ਬਰ ਜ਼ੁਬਾਂ ਕਹਿੰਦੇ ਮੈਂ ਦਿਲ ਨਾਲ ਵੀ ਜਪਦਾ ਵਾਂ ਤੇ ਮੈਂ ਜ਼ੁਬਾਨ ਨਾਲ ਵੀ ਜਪਦਾ ਈ ਜ਼ੁਬਾਨ ਦਿਲ ਸ਼ੁੱਧ ਜਦੋਂ ਕਹਿੰਦੇ ਮੈਂ ਜ਼ੁਬਾਨ ਨਾਲ ਜਪਦਾ ਮੇਰਾ ਦਿਲ ਪਵਿੱਤਰ ਹੁੰਦਾ ਦਿਲ ਸ਼ੁੱਧ ਜ਼ੁਬਾਂ ਜਦੋਂ ਮੈਂ ਦਿਲ ਨਾਲ ਜਪਦਾ ਵਾ ਮੇਰੀ ਜ਼ੁਬਾਨ ਪਵਿੱਤਰ ਹੁੰਦੀ ਹੈ ਜਪਿਆ ਜਾ ਸਕਦਾ ਮਨ ਨਾਲ ਜਪਿਆ ਜਾ ਸਕਦਾ ਰਸਨਾ ਦੇ ਨਾਲ ਦੋਹਾਂ ਨਾਲ ਜਪਣਾ ਸਿਮਰ ਸੁਆਮੀ ਸੋਏ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰ ਵੇਦ ਸਿਮਰਤ ਕਥੇ ਸ਼ਾਸਤ ਭਗਤ ਕਰੇ ਵਿਚਾਰ ਕੋਈ ਆ ਸਕਦਾ ਆਵੇ? ਗੁਰੂ ਅੰਗਦ ਸਾਹਿਬ ਕੋਲੇ ਆ ਗਏ ਸੀ, ਏਡੇ ਏਡੇ ਵੇਦ ਨੇ ਸਾਡੇ ਕੋਲੇ, ਏਡੇ ਏਡੀਆਂ ਸਿਮਤੀਆਂ ਨੇ ਸਾਡੇ ਕੋਲੇ, ਏਡੇ ਏਡੇ ਸ਼ਾਸਤਰ ਨੇ ਸਾਡੇ ਕੋਲੇ, ਤੁਸੀਂ ਆ ਬਾਣੀ ਲਾਈਤੀ ਹੈ? ਸਾਹਿਬ ਜੀ ਕਹਿੰਦੇ ਸੀ ਵਿਚਾਰ ਕੀਤੀ ਹੈ, ਤੁਹਾਡੇ ਵੇਦਾਂ ਵਿਚ ਨਾਮ ਨਹੀਂ ਹੈਗਾ, ਤੁਹਾਡੀਆਂ ਸਿਮਤੀਆਂ ਚ ਨਾਮ ਨਹੀਂ ਹੈਗਾ, ਤੁਹਾਡੇ ਸ਼ਾਸਤਰਾਂ ਚ ਉਸ ਅਕਾਲ ਪੁਰਖ ਦਾ ਨਾਮ ਨਹੀਂ ਹੈਗਾ, ਇਹ ਅਸੀਂ ਵਿਚਾਰ ਕੀਤੀ ਹੈ, ਇਸ ਕਰਕੇ ਅਸੀਂ ਤੁਹਾਡੇ ਵੇਦ ਸਿਮਰਨ ਸ਼ਾਸਤਰਾਂ ਨੂੰ ਆਪਣੇ ਜੀਵਨ ਚ ਨਹੀਂ ਲਿਆ। ਸਾਡੇ ਜੀਵਨ ਦੇ ਵਿਚ ਕੀ ਏ, ਅਸੀਂ ਮੁਕਤ ਕਿਵੇਂ ਹੋਏ ਸੰਸਾਰ ਬੰਧਨਾਂ ਤੋਂ? ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ। ਸਾਧ ਦਾ ਅਰਥ ਫਿਰ ਇੱਥੇ ਗੁਰੂ ਹੈ ਕਿ ਮੁਕਤ ਅਸੀਂ ਹੋ ਸਕਦੇ ਹਾਂ ਇਸ ਸੰਸਾਰ ਦੇ ਬੰਧਨਾਂ ਤੋਂ, ਇਸ ਮੋਹ ਤੋਂ ਮੁਕਤ ਹੋ ਸਕਦੇ ਹਾਂ, ਕਰ ਸਕਦਾ ਹੈ ਤੇ ਗੁਰੂ ਕਰ ਸਕਦਾ ਹੈ। ਇਸ ਵਾਸਤੇ ਅਸੀਂ ਗੁਰੂ ਕੋਲੇ ਆਏ, ਇਸ ਵਾਸਤੇ ਭਾਈ ਤੁਹਾਡੇ ਵੇਦ, ਤੁਹਾਡੀਆਂ ਸਿਮਰਤੀਆਂ, ਤੁਹਾਡੇ ਸ਼ਾਸਤਰ ਤੁਹਾਨੂੰ ਮੁਬਾਰਕ ਨੇ। ਸਾਡਾ ਆਸਰਾ ਕੀ ਹੈ? ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ। ਜਿਹੜਾ ਉਸ ਵਾਹਿਗੁਰੂ ਅਕਾਲ ਪੁਰਖ ਦਾ ਹੋ ਗਿਆ, ਉਹਨੇ ਆਸਰਾ ਕਹਿ ਤੱਕਿਆ ਤੇਰੇ ਚਰਨਾਂ ਦਾ ਆਸਰਾ, ਤੁਹਾਡੇ ਵੇਦਾਂ ਵਾਲਿਆਂ ਨੇ, ਸ਼ਾਸਤਰਾਂ ਵਾਲਿਆਂ ਨੇ, ਸਿਮਰਤੀਆਂ ਵਾਲਿਆਂ ਨੇ ਚਾਰ ਮਹੀਨੇ ਉਹ ਕਿਸੇ ਨੇ ਕੇਦਾਰਨਾਥ ਤੇ ਕਸ਼ਮੀਰ ਸ੍ਰੀਨਗਰ ਦੇ ਵਿੱਚ ਵੈਸ਼ਨੋ ਦੇਵੀ ਦੇ ਜਾ ਕੇ ਚਾਰ ਮਹੀਨੇ ਜੈ ਦੇਵਾਂ ਜੈ ਦੇਵਾਂ ਜੈ ਦੇਵਾਂ ਓਮ ਬੂਰਬਵਾ ਜਪਿਆ ਸੀ, ਲੇਕਿਨ ਕੋਈ ਨਹੀਂ ਆਇਆ ਸੀ। ਫਿਰ ਕਿਹਦਾ ਆਸਰਾ ਤੱਕਿਆ ਸੀਗਾ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੇ ਚਰਨਾਂ ਦਾ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਘ ਜੋੜੀਏ। ਜਦੋਂ ਚਰਨਾਂ ਦਾ ਆਸਰਾ ਤੱਕਿਆ ਤੇ ਚਾਰ ਮਹੀਨੇ ਨੀ ਇੱਕ ਛਿਣ ਚ ਇੱਕ ਬੇਨਤੀ ਹੋਈ। ਨਿਰਾਸ਼ ਹੋ ਕੇ ਖੈਰ ਜੀ ਕਹਿਣ ਲੱਗੇ ਕੋਈ ਧਰਮਾਤਮਾ ਰੂਹ ਹੋਵੇ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿਣ ਲੱਗੇ ਬਜ਼ੁਰਗ ਆਪ ਕੇ ਕੌਣ ਧਰਮਾਤਮਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਗੁਰੂ ਗੋਬਿੰਦ ਸਿੰਘ ਵਚਨ ਸੁਣੇ ਨਾ ਆਏ ਤੇ ਨਿਰਾਸ਼ ਹੋਇਆ ਨੂੰ ਆਖਿਆ ਵੀ ਧਰਮਾਤਮਾ ਪੁਰਸ਼ ਹੋਵੇ। ਕਹਾ ਦਸਵੇਂ ਗੁਰ ਨੇ ਦਸਤ ਬਸਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲੇ ਹੱਥ ਜੋੜਦੇ ਸੀ, ਜਦੋਂ ਬੁਲਾਉਂਦੇ ਸੀ ਹੱਥ ਜੋੜ ਕੇ ਬੁਲਾਏ। ਕਹਾ ਦਸਵੇਂ ਗੁਰ ਨੇ ਦਸਤ ਪਿਸਤਾ ਸੁਣੋ ਪਿਤਾ ਜੀ ਮਹਾਰਾਜ ਏਲਾ ਨਹੀਂ ਧਰਮਗੀਰ ਆਪ ਸਾ ਕੋਈ ਬੰਦਾ। ਤੁਹਾਡੇ ਵਰਗਾ ਧਰਮੀ ਪੁਰਸ਼ ਹੋਰ ਕੋਈ ਨਹੀਂ ਹੈ। ਸਖਤ ਆਪ ਮੇਂ ਹੈ ਸਦਾਵਕਾ ਜਲਵਾ। ਬਜ਼ੁਰਗ ਆਪ ਕੇ ਕੌਣ ਧਰਮਾਤਮਾ ਹੈ, ਅਗਰ ਹੈ ਤੋ ਕੋਈ ਪਰਮਾਤਮਾ ਹੈ, ਤੁਹਾਡੇ ਬਿਨਾਂ ਕੌਣ ਹੈ। ਹੁਣ ਚਰਨ ਕਮਲ ਦਾ ਆਸਰਾ ਤੱਕਿਆ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਤੁਹਾਡਾ ਧਰਮ ਨਹੀਂ ਖਤਮ ਹੋਏਗਾ। ਤਾਨ ਮਾਨ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਤਾਨ ਤੇਰਾ ਹੈ ਸਤਿਗੁਰੂ ਜੀ, ਮਾਨ ਤੇਰਾ ਹੈ ਜੀ, ਤੂੰ ਸੱਚਾ ਹੈ, ਤੇਰੇ ਤੋਂ ਬਿਨਾਂ ਕੋਈ ਸੱਚਾ ਨਹੀਂ ਹੈਗਾ। ਇਲਾਹੀ ਜੋਤ ਪੰਜਵੇਂ ਜਾਮੇ ਚ ਫਰਮਾ ਲਈਏ ਕਿ ਟੇਕ ਕੀ ਦੀਏ, ਵਾਹਿਗੁਰੂ ਅਕਾਲ ਪੁਰਖ ਤੇਰੀ ਹੈ, ਜਿਸ ਨੂੰ ਉਹਦੀ ਟੇਕ ਏ ਉਹਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਸੰਖੇਪ ਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਪੁਰਬ ਦੇ ਦਿਹਾੜੇ ਤੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਥਾ ਕੀਰਤਨ ਸਰਵਣ ਕਰਕੇ ਜਿਵੇਂ ਭਰੇ ਜੀਵਨ ਦੇ ਕੁਝ ਪਲਾਂ ਨੂੰ ਸਫਲ ਬਣਾ ਲਈ। ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਸਕਾਰ ਜੋ ਗਿਆਨੀ ਲਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਹੈ। 83 ਰਾਗ ਅੰਦਰ ਸੀ ਤਨਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ੇ ਹੋਏ ਸੀ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਕੁਝ ਇੱਕ ਸੂਚਨਾਵਾਂ ਤੋਂ ਪਹਿਲਾਂ ਕੁਝ ਬੇਨਤੀਆਂ। ਇੱਕ ਤੇ ਸਕਾਲਰਸ਼ਿਪ ਹੈ ਜੋ ਸਾਡੀ ਸੈਨਲ ਦੀ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਉਹ ਕਈ ਸਾਲਾਂ ਤੋਂ ਸ਼ੁਰੂ ਕੀਤਾ। ਉਹਨਾਂ ਬੱਚਿਆਂ ਨੇ ਜਿਹੜੇ ਹਾਈ ਸਕੂਲ ਕਰ ਲੈਂਦੇ ਨੇ ਅਤੇ ਗਾਂਹ ਪੜ੍ਹਨਾ ਉਹਨਾਂ ਨੇ, ਉਹ ਵੱਖ ਵੱਖ ਪੜ੍ਹਾਈਆਂ ਵਾਸਤੇ ਹੈਗਾ। ਕੋਈ ਪੜ੍ਹਾਈ 4 ਸਾਲ ਦੀ ਆ, ਕੋਈ 2 ਸਾਲ ਦੀ, ਕੋਈ 1 ਸਾਲ ਦੀ। ਉਹਨਾਂ ਦੀ ਵੱਖਰੀ ਵੱਖਰੀ ਰਕਮ ਹੋਵੇਗੀ ਸਕਾਲਰਸ਼ਿਪ ਦੀ, ਉਹ ਸਿਰੇ ਅਪਲਾਈ ਕਰਨਾ ਪੈਣਾ ਜੀ ਬੱਚੇ ਨੂੰ, ਜਾਂ ਬੱਚੇ ਨੂੰ ਆਪਣੇ ਨੂੰ ਇਨਕਰਜ ਕਰੋ ਜਿਹੜਾ ਹਾਈ ਸਕੂਲ ਕਰ ਚੁੱਕਾ। ਅਤੇ ਜਾਣਾ ਹੈਗਾ ਉਹਨਾਂ ਨੇ ਵੈਬਸਾਈਟ 'ਤੇ ਗੁਰੂ ਘਰ ਦੀ, ਉਹ ਹੈ ਜੀ sainhosegurudwara.org। ਉੱਥੇ ਸਾਰੀ ਇਨਫੋਰਮੇਸ਼ਨ ਪਈ ਆ, ਕੀ ਡਾਕੂਮੈਂਟ ਚਾਹੀਦੇ ਉਹ ਨਾਲ ਲਾਉਣੇ ਪੈਣੇ ਐਪਲੀਕੇਸ਼ਨ ਦੇ, ਅਤੇ ਕਿੰਨਾ ਵੱਡਾ ਸੁੰਦਰ ਉਪਰਾਲਾ ਹੈ ਆਪ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਕਿ ਉਹ ਵਿੱਦਿਆ ਦੇ ਪਾਸੇ ਵੀ ਧਿਆਨ ਦੇ ਰਹੇ ਨੇ ਅਤੇ ਉਹਨਾਂ ਨੂੰ ਲੋੜਵੰਦਾਂ ਨੂੰ ਖਾਸ ਤੌਰ 'ਤੇ ਜਿਹੜੇ ਬੱਚੇ ਪੜ੍ਹਨ ਅਤੇ ਅੱਗੇ ਜਾ ਕੇ ਡਿਗਰੀ ਪ੍ਰਾਪਤ ਕਰਕੇ ਚੰਗੀਆਂ ਨੌਕਰੀਆਂ 'ਚ ਚਲ ਜਾਣ। ਸਾਡੇ ਕੋਲ ਐਗਜ਼ਾਮਪਲ ਹੈਗੀਆਂ, ਉਦਾਹਰਣਾਂ ਜਿਹਨਾਂ ਨੂੰ ਪਿੱਛੇ ਦਿੱਤੀ ਸੀ ਸਕਾਲਰਸ਼ਿਪ, ਉਹਨਾਂ 'ਚੋਂ ਕੋਈ ਡਾਕਟਰ ਬਣ ਗਿਆ, ਕੋਈ ਟੀਚਰ ਬਣ ਗਿਆ, ਕੋਈ ਹੋਰ ਮੈਡੀਕਲ ਦੇ ਪਾਸੇ ਚਲਾ ਗਿਆ, ਕਾਮਯਾਬ ਹੋ ਕੇ ਅਤੇ ਉਹਨਾਂ ਨੇ ਅੱਗੇ ਨੌਕਰੀਆਂ ਚੰਗੀਆਂ ਮਿਲ ਗਈਆਂ ਉਹਨਾਂ ਨੂੰ। ਜਦਕਿ ਜੇ ਉਹ ਨਾ ਆਪਾਂ ਇੱਥੋਂ ਸਕਾਲਰਸ਼ਿਪ ਦਿੰਦੇ ਤਾਂ ਉਹ ਪੜ੍ਹ ਨਹੀਂ ਸਕਣਾ, ਉੱਥੇ ਪਹੁੰਚ ਨਹੀਂ ਸਕਣਾ। ਗੁਰੂ ਦੀ ਬਖਸ਼ ਹੋ ਗਈ ਉਹਨਾਂ 'ਤੇ ਅਤੇ ਸੰਗਤ 'ਤੇ ਵੀ ਜਿਹੜੀ ਸੇਵਾ ਕਰ ਰਹੀ ਹੈ। ਇਸ ਵਾਸਤੇ ਬਹੁਤ ਸਾਰੇ ਪਰਿਵਾਰ ਵੱਖਰੇ ਪੈਸੇ ਦਿੰਦੇ ਨੇ, ਇਹ ਕਹਿ ਦਿੰਦੇ ਨੇ ਜੀ ਮੇਰਾ 1,000 ਸਕਾਲਰਸ਼ਿਪ 'ਚ ਜਾਣਾ ਚਾਹੀਦਾ, ਉਹ ਕਹਿੰਦਾ ਮੇਰਾ 10,000 ਸਕਾਲਰਸ਼ਿਪ ਜਾਣਾ ਚਾਹੀਦਾ। ਇੱਕ ਪਰਿਵਾਰ ਨੇ 20,000 ਵੀ ਪਾ ਦਿੱਤਾ, ਹੁਣ ਥੋੜ੍ਹੇ ਦਿਨ ਹੋਏ ਮੈਨੂੰ, ਕੱਲ੍ਹ ਹੀ ਦੱਸਿਆ ਕਿਰਪਾਲ ਸਿੰਘ ਅਟਵਾਲ ਨੇ, ਉਹ ਸਕਾਲਰਸ਼ਿਪ 'ਚ ਜਾ ਰਿਹਾ। ਉਹ ਪੂਲ ਵੱਖਰਾ ਹੈਗਾ, ਅਕਾਊਂਟ ਵੱਖਰਾ ਹੈਗਾ, ਉਹਦਾ ਗੁਰਦੁਆਰੇ ਬਾਕੀ ਫੰਡਾਂ ਨਾਲ ਕੋਈ ਇੰਟਰਫੀਅਰੈਂਸ ਨਹੀਂ ਹੈਗੀ ਜੀ। ਮੈਂ ਹਮੇਸ਼ਾ ਇਹ ਜਾਣ ਕੇ ਦੱਸਦਾ, ਕਿਉਂਕਿ ਮੇਰੇ ਵਰਗੇ ਕਹਿੰਦੇ ਲੈ ਪੈਸੇ ਪੱਟੀ ਜਾਂਦੇ ਜੀ ਗੁਰਦੁਆਰੇ ਦੇ। ਨਹੀਂ ਭਾਈ ਸਾਹਿਬ, ਵਿਦਿਆ ਵਿਚਾਰੀ ਤੱਪਾ ਰਪਕਾਰੀ ਮੌਜੂਦੀ ਜਿਹੜੇ ਹਨ ਉਹਨਾਂ ਦੇ ਬੱਚੇ 5-5, 6-6 PhD ਕਰਦੇ ਆ। ਸਾਡੇ ਬੱਚੇ ਘੱਟੋ ਘੱਟ ਇੱਕ ਤਾਂ ਕਰਨ, ਚਲੋ ਹੋਰ ਨਹੀਂ ਤਾਂ। ਹੁਣ ਸੂਚਨਾਵਾਂ ਜੀ, ਸੂਚਨਾਵਾਂ ਤੋਂ ਪਹਿਲਾਂ ਬੇਨਤੀ ਜੀ, 2-3 ਬੇਨਤੀਆਂ ਆ ਗਈਆਂ ਮੇਰੇ ਕੋਲ। ਅਤੇ ਇੱਕ ਤਾਂ ਹੈ ਜੀ ਆਪਣਾ ਗੁਆਂਢੀ ਗੁਰਦੁਆਰਾ ਸੈਂਟਾ ਕਲਾ ਗੁਰੂ ਘਰ, ਉਹਨਾਂ ਨੂੰ ਜਿੱਥੇ ਪਹਿਲੀ ਥਾਂ ਸੀ ਉਹ ਲੀਜ਼ ਮੁੱਕ ਗਈ, ਕੰਪਨੀਆਂ ਦੀ ਥਾਂ ਸੀ ਉਹਨਾਂ ਨੇ ਵਾਪਸ ਲੈ ਲਈ, ਜਿਸ ਨਵੀਂ ਥਾਂ ਸੀ ਉਹ ਬਿਲਡਿੰਗ ਬਣਾਈ ਉਹਨਾਂ ਨੇ, ਹਾਲੇ ਮੁਕੰਮਲ ਨਹੀਂ ਹੋਈ। ਰਿਕੁਆਇਰਮੈਂਟ ਕਰਨ ਲਈ ਉਹਨਾਂ ਨੂੰ ਪੈਸੇ ਚਾਹੀਦੇ ਨੇ, ਅਤੇ ਫਿਰ ਆਪਾਂ ਮਦਦ ਕਰਨੀ ਭਾਈ, ਆਪਾਂ ਹਰ ਗੁਰੂ ਘਰ ਦੀ, ਕਿਉਂਕਿ ਮੇਰਾ ਗੁਰੂ ਉੱਥੇ ਹੈ ਗੁਰੂ ਗ੍ਰੰਥ ਸਾਹਿਬ, ਅਤੇ ਮੇਰੇ ਲਈ ਤਾਂ ਉਹ ਵੀ ਗੁਰੂ ਘਰ ਅਤੇ ਇਹ ਵੀ ਗੁਰੂ ਘਰ ਇੱਕੋ ਜਿਹਾ ਹੀ ਆ। ਇਸ ਕਰਕੇ ਆਪਾਂ ਉਹਨਾਂ ਨੇ ਟੇਬਲ ਲਾਉਣਾ ਅੱਜ, ਅਤੇ ਮੇਰੀ ਬੇਨਤੀ ਹੈ, ਕਮੇਟੀ ਨੇ ਮੈਨੂੰ ਹੁਕਮ ਕੀਤਾ ਬੇਨਤੀ ਕਰਨ ਲਈ, ਅਤੇ ਮੈਂ ਬੇਨਤੀ ਕਰਦਾ ਕਿ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਉਸ ਹਿੱਸਾ ਪਾਈਏ। ਮੈਨੂੰ ਪਤਾ ਨਹੀਂ ਸੀ ਮੈਂ ਆਪਣੀ ਚੈੱਕ ਨਹੀਂ ਲਿਆ ਸਕਿਆ, ਮੈਂ ਗੁਰੂ ਕਿਰਪਾ ਕਰੇ ਮੈਂ ਉਹਨਾਂ ਨੂੰ ਆਪਣੀ ਚੈੱਕ ਦੇ ਦਾਂਗਾ, ਕਿਉਂਕਿ ਇੱਥੇ ਇਹ ਹੈ ਕਿ ਜੇ ਮੈਂ ਅਨਾਊਂਸ ਕਰਦਾ ਤਾਂ ਮੈਨੂੰ ਵੀ ਕਰਨਾ ਪੈਣਾ, ਫਿਰ ਇਹ ਨਹੀਂ ਕਿ ਉਹ ਫਿਰ ਬਾਣੀ ਦੀ ਗੱਲ ਮੇਰੇ ਤੋਂ ਦੁੱਖ ਲੱਗਣੀ, ਫਿਰ ਨਹੀਂ ਤਾਂ ਆਪਣਾ ਪ੍ਰਦੇਸ਼ ਹੈ, ਆਪ ਨਾ ਕਰਿਆ ਆਪ ਜਾਪ ਜਨਮੇ ਮਰਿਆ, ਫਿਰ ਮੇਰੇ 'ਤੇ ਉਹ ਦੋਸ਼ ਲੱਗਣਾ ਜੀ, ਫਿਰ ਮੈਂ ਨਹੀਂ ਕਰੂੰਗਾ ਤਾਂ ਸੌਖੇ ਮਾ ਕਰਨਾ। ਇੱਕ ਇਹ ਬੇਨਤੀ, ਦੂਜੀ ਇੱਕ ਟੇਬਲ ਹੋਰ ਲੱਗਣਾ, ਉਹ 'ਤੇ ਆਪਾਂ ਨੂੰ ਪੈਸੇ ਨਹੀਂ ਦੇਣੇ ਲੈਣੇ ਪੈਣੇ, ਪਰ ਉਹ ਜਿਹੜੇ ਹੈਗੇ ਆ ਸੀਨੀਅਰ, ਭਾਵ ਜਿਹੜੇ ਮੈਡੀਕਲ ਲੈਂਦੇ ਜਾਂ ਮੈਡੀਕੇਅਰ, ਉਹਨਾਂ ਦੇ ਵਾਸਤੇ ਹੈਗੇ ਇਨਫੋਰਮੇਸ਼ਨ ਕਿ ਕਿਵੇਂ ਉਹ ਫ੍ਰੀ ਲੈ ਸਕਦੇ ਆ। ਉਹ ਟੇਬਲ ਵਾਲਿਆਂ ਨੇ ਇਨਫੋਰਮੇਸ਼ਨ ਦੇਣੀ ਆ ਵੀ ਉਹਨਾਂ ਕੋਲੋਂ ਪੈਸੇ ਜਿਹੜੇ ਦੇਣੇ ਪੈਂਦੇ ਆ ਉਹ ਨਾ ਦੇਣੇ ਪੈਣਗੇ, ਅਤੇ ਉਹ ਟੇਬਲ 'ਤੇ ਬਾਹਰ ਇਨਫੋਰਮੇਸ਼ਨ ਆ ਜਾਣੀ, ਬੀਬੀ ਨੇ ਇੱਕ ਦਿਨ ਟੇਬਲ ਲਾਉਣਾ, ਉਸ ਤੋਂ ਲਾਭ ਉਠਾਉਣਾ ਤੁਸੀਂ। ਅਤੇ ਨਾਲ ਅੱਜ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਆਪ ਜੀ ਨੂੰ ਜੀ, ਅਤੇ ਬਟਾਲਾ ਸੰਗਤ ਦੀਆਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਵਧਾਈਆਂ, ਅਤੇ ਨਾਲ ਉਹਨਾਂ ਦੀ ਸੇਵਾ ਗੁਰੂ ਥਾਂ ਪਾਏ ਉਹਨਾਂ ਨੇ ਅੱਜ ਜੋ ਸਹਿਜ ਖੰਡ ਪਾਠ ਰੱਖੇ ਸਨ ਉੱਥੇ ਭੋਗ ਪੈਣ ਵਾਲੇ ਨੇ 10:30, ਅਤੇ ਉਸ ਤੋਂ ਬਾਅਦ ਬਾਕੀ ਪ੍ਰੋਗਰਾਮ ਲੰਗਰ ਵੀ ਉਹਨਾਂ ਵੱਲੋਂ ਹੈਗਾ। ਸੋ ਸਾਰਿਆਂ ਦਾ ਹਾਰਦਿਕ ਧੰਨਵਾਦ, ਗੁਰੂ ਉਹਨਾਂ ਦੀ ਸੇਵਾ ਥਾਂ ਪਾਏ। ਬਾਕੀ ਸੂਚਨਾਵਾਂ ਹੁਣ ਆਪਾਂ ਵੀ ਜਿਵੇਂ ਬਿਲਡਿੰਗ ਬਣਾ ਰਹੇ ਹਾਂ ਉਸ ਵਾਸਤੇ ਸੰਬੰਧ ਕੱਢਣ ਲਈ ਬੇਨਤੀ ਆ ਜੀ, ਅੱਗੇ ਕੱਢ ਚੁੱਕੇ ਹਾਂ ਹੋਰ ਵੀ ਦੇ ਸਕਦੇ ਹਾਂ, ਗੁਰੂ ਦੀ ਬਖਸ਼ ਲੈਣੀ ਹੈ ਆਪਾਂ ਨੇ। ਅਤੇ ਸਹਿਜ ਪਾਠ ਜੋ ਆਪਾਂ ਰੱਖ ਰਹੇ ਹਾਂ ਸਰਬਾਦੇ ਭਲੇ ਲਈ, ਉਹਨਾਂ ਦੇ ਭੋਗ ਪੈਣੇ ਆ ਅਕਤੂਬਰ ਦੇ ਖੇਚ। ਜਿਹੜਾ ਇੱਥੇ ਹੈਗਾ ਆਪਾਂ ਰੱਖਿਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ, ਇੱਥੇ ਰੱਖਿਆ ਗਿਆ ਸੀ ਉਹ ਮੇਨ ਹਾਲ 'ਚ, ਅਤੇ ਮੇਨ ਹਾਲ 'ਚ ਹੀ ਭੋਗ ਆਉਂਦੇ ਐਤਵਾਰ ਪੈ ਰਿਹਾ, ਅਤੇ ਆਉਂਦੇ ਐਤਵਾਰ ਨਗਰ ਕੀਰਤਨ ਵੀ ਹੋ ਰਿਹਾ ਅੰਦਰ ਅੰਦਰ ਹੀ। ਸੋ ਉਹ ਵੀ ਚੇਤਾ ਰੱਖੀਏ ਆਪਾਂ। ਕਾਫੀ ਸੂਚਨਾਵਾਂ ਮੈਂ ਹੁਣ ਛੱਡ ਜਾਣੀਆਂ ਇਸੇ ਕਰਕੇ। ਹਾਂ, 24 ਤਰੀਕ ਨੂੰ ਆਉਂਦੇ ਵੀਰਵਾਰ ਆ ਰਿਹਾ ਜੀ ਗੁਰਤਾ ਗਦੀ ਦਿਵਸ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, ਅਤੇ 26 ਨੂੰ ਸ਼ਨਿਚਰਵਾਰ ਨੂੰ ਹੈਗਾ ਜੀ ਜੋਤੀ ਜੋਤ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ। ਬਾਕੀ ਸੂਚਨਾਵਾਂ ਦੇ ਵਿੱਚੋਂ ਹੋਰ ਮੈਂ ਹੁਣ ਕਾਫੀ ਛੱਡ ਜਾਵਾਂ ਤਾਂ ਚੰਗੀ ਗੱਲ ਆ, ਸਮੇਂ ਨੂੰ ਮੁੱਖ ਰੱਖਦਾ ਹੋਇਆ। ਅਤੇ ਹੁਣ ਬੇਨਤੀ ਕਰਾਂ ਭਾਈ ਸਾਹਿਬ ਪ੍ਰਸ਼ਪਾਲ ਸਿੰਘ ਅਤੇ ਉਹਨਾਂ ਜਥੇ ਨੂੰ ਕਿ ਉਹ ਕੀਰਤਨ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ।

0: កសៀវកេតនិព្រានគនីហុយាពលាចុកាឌីខិមកនីវរបកីអសង្កតជីណានីឧត្តមសតកតន្តនសាហេបសិរីគ្រូណានគទេជីមហារាជីឌីយោដេគរពរនុមុខរកទេហាអាចទេឌីវានាឌីសេវាហូរីហេਗੁਰੂ ਪਿਆਰੇ ਸਾਧ ਸੰਗਤ ਜੀਓ ਇੱਕ ਬਹੁਤ ਵੱਡਾ ਉਪਰਾਲਾ ਹੁੰਦਾ ਹੈ ਤੇ ਇਸ ਦੇ ਰਾਹੀਂ ਕੇਵਲ ਤੇ ਕੇਵਲ ਆਪਾਂ ਇਹ ਨਹੀਂ ਹੈ ਕਿ ਇਸ ਦੇ ਰਾਹੀਂ ਆਉਣ ਵਾਲੀ ਪੀੜ੍ਹੀ ਨੂੰ ਕੋਈ ਉਪਦੇਸ਼ ਨਹੀਂ ਮਿਲਦਾ ਇੱਕ ਬਹੁਤ ਸੋਹਣਾ ਉਪਦੇਸ਼ ਗਿਆਨ ਜਾਂਦਾ ਹੈ ਸਾਡੀ ਪੀੜ੍ਹੀ ਬੱਚਿਆਂ ਨੂੰ ਕਿ ਭਾਈ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਡੇ ਦਸਵੇਂ ਪਾਤਸ਼ਾਹ ਸਾਰੇ ਹੀ ਗ੍ਰਸਤੀ ਹੋਏ ਹਨ ਉਹਨਾਂ ਨੇ ਫਿਰ ਦਰਸਾਉਣਾ ਕੀਤਾ ਕਿ ਭਾਈ ਇਹ ਜਿਹੜਾ ਦ੍ਰਿਸ਼ਟ ਮਾਰਗ ਹੈ ਬਹੁਤ ਸੁਹਾਵਣਾ ਹੈ ਸੋ ਇਨਿਕ ਸੇਵਾ ਪ੍ਰਵਾਨ ਕਰਨੀ ਹੋਈਆਂ ਭੁਲਾ ਚੁੱਕਾ ਦੇਖੀ ਮਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਪੁਰਬ ਦੇ ਦਿਹਾੜੇ 'ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਥਾ ਕੀਰਤਨ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਪਾਤਸ਼ਾਹ ਪਰਸ਼ਪਾਲ ਸਿੰਘ ਜੀ ਤੇ ਨਾਲ ਕੀਰਤਨ ਜਥਾ ਜਿਹਨਾਂ ਨੇ ਆਪ ਜੀ ਨੂੰ ਰਾਹੀ ਬਣ ਦੇ ਕੀਰਤਨ ਸਰਵਣ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਜੀ ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਭਾਈ ਸਾਹਿਬ ਪਰਸ਼ਪਾਲ ਸਿੰਘ ਜੀ ਸੀਲਾ ਅਤੇ ਉਹਨਾਂ ਦਾ ਕੀਰਤਨ ਜਥਾ ਹਜ਼ੂਰ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਸੂਚਨਾਵਾਂ ਤੋਂ ਪਹਿਲਾਂ ਬੇਨਤੀ

ਲਿਆ ਤੇ ਗੁਰੂ ਕਿਰਪਾ ਕਰੇ ਉਹ ਨੇਪਰੇ ਚੜੇ। ਕੁਝ ਫੰਡ ਚਾਹੀਦੇ ਨੇ ਉਹਨਾਂ ਨੂੰ ਹੋਰ, ਪਰ ਉਹ ਸੰਗਤਾਂ ਕਰ ਸਕਦੇ ਨੇ ਪੂਰੇ ਵਿੱਚ ਸੰਗਤ ਹਰ ਪਾ ਵੱਸਿਆ ਜੀ। ਉਹ ਇਸ ਕਰਕੇ ਸੋ ਆਪ ਜੀ ਨੇ ਉਹਨਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਨਾ, ਵੱਧ ਤੋਂ ਵੱਧ ਉਸ ਵਿੱਚ ਮਾਇਆ ਪਾ ਕੇ ਟੇਬਲ ਲੱਗ ਜਾਣਾ ਬਾਹਰ, ਅਤੇ ਉੱਥੇ ਸੀਟ ਦੇਣਗੇ ਉਹ ਸੈਂਟਰ ਕਲਾਰੇ ਵਾਲੇ, ਅਤੇ ਜ਼ਰੂਰ ਕੁਛ ਨਾ ਕੁਛ ਹਿੱਸਾ ਪਾਉਣ ਦੀ ਕਿਰਪਾ ਕਰਨੀ ਆਪ ਜੀ ਨੇ। ਹੁਣ ਸੂਚਨਾਵਾਂ, ਅੱਜ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਤੋਂ ਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ, ਅਤੇ ਆਪਾਂ ਕੁਝ ਸਿੱਖਾ ਲੈ ਲਈਏ ਕਿ ਸਾਦੇ ਵਿਆਹ ਹੋਣੇ ਚਾਹੀਦੇ ਨੇ, ਫਜ਼ੂਲ ਖਰਚੀ ਬੰਦ ਹੋਣੀ ਚਾਹੀਦੀ ਹੈ। ਮੈਂ ਸੰਖੇਪ ਰੂਪ ਵਿੱਚ ਇਹ ਸਿੱਖਿਆ ਕਹਿ ਦਿੰਦਾ। ਜਪਜੀ ਸਾਹਿਬ ਜੀ ਦਾ ਪ੍ਰੋਗਰਾਮ ਚੱਲ ਰਿਹਾ 1 ਸਤੰਬਰ ਤੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਰੇ ਪ੍ਰਕਾਸ਼ ਨੂੰ ਸਮਰਪਿਤ। ਅੱਜ ਵੀ ਕੀਰਤਨ ਹੋਣਾ ਹੈਗਾ ਜੀ, ਉਹ ਸ਼ੁਰੂ ਹੋਏਗਾ 12 ਤੋਂ 12:40 ਤੱਕ। ਜਪਜੀ ਸਾਹਿਬ ਦਾ ਕੀਰਤਨ ਦੇ ਵਿੱਚ ਆਪ ਜੀ ਨੇ ਸ਼ਾਮਿਲ ਹੋਣਾ, ਉਸ ਬਾਣੀ ਦੇ ਭਾਈ ਸਾਹਿਬ ਪਰਸਨਾਮ ਸਿੰਘ ਜੀ ਨੇ ਕੀਰਤਨ ਕਰਨਾ ਹੋ, ਅਤੇ ਨਾਲ ਕਥਾ ਵੀ ਹੋਣੀ। ਉਸ ਤੋਂ ਬਾਅਦ ਉਹ ਚੱਲ ਰਹੀ ਹੈ, 27 ਤਰੀਕ ਤੱਕ ਚੱਲਦਾ ਰਹਿਣਾ ਪ੍ਰੋਗਰਾਮ ਇਹ ਜਪਜੀ ਸਾਹਿਬ ਜੀ ਦੇ ਬਾਣੀ ਦੇ ਸੰਬੰਧ ਵਿੱਚ, ਅਤੇ 27 ਨੂੰ ਆਪਾਂ ਨੇ ਨਗਰ ਕੀਰਤਨ ਵੀ ਰੱਖਿਆ ਆਉਂਦੇ ਐਤਵਾਰ। ਸਮਾਂ ਨੋਟ ਕਰ ਲਓ ਉਸਦਾ ਹੈਗਾ ਜੀ 1:45 to 2:45, ਸੋ 12:45 to 1:45 PM ਨਗਰ ਕੀਰਤਨ ਦਾ। ਸੋ ਆਪ ਜੀ ਨੇ ਪਹਿਲਾਂ ਪਹੁੰਚ ਜਾਣਾ ਤਾਂ ਕਿ ਆਪ ਜੀ ਉਸ ਦੇ ਵਿੱਚ ਹਿੱਸਾ ਲੈ ਸਕੋ, ਅੰਦਰ ਅੰਦਰ ਹੀ ਹੈਗਾ ਉਹ। ਬਾਕੀ ਸਾਡੇ ਗੁਰੂ ਘਰ ਦੀ ਕਮੇਟੀ ਨੇ ਬਹੁਤ ਵਧੀਆ ਕੰਮ ਕੀਤਾ ਕਈ ਸਾਲਾਂ ਤੋਂ, ਸਕਾਲਰਸ਼ਿਪ ਦਿੰਦੇ ਨੇ ਬੱਚਿਆਂ ਨੂੰ ਜਿਹੜੇ ਹਾਈ ਸਕੂਲ ਕਰ ਜਾਂਦੇ ਨੇ, ਅੱਗੇ ਪੜ੍ਹਨਾ ਹੁੰਦਾ ਉਹਨਾਂ ਨੇ, ਕਾਫੀ ਸਕਾਲਰਸ਼ਿਪ ਨੇ ਟੀਚਿੰਗ ਜਰਨਲਿਜ਼ਮ, 4-year degree ਇਨ ਮੈਡੀਕਲ ਇੰਜੀਨੀਅਰਿੰਗ, ਨੈਚੁਰਲ ਸਾਇੰਸਿਸ ਐਂਡ ਨਰਸਿੰਗ, ਅਤੇ ਵੋਕੇਸ਼ਨਲ ਕੋਰਸਿਸ ਦੇ ਵਿੱਚ 1 ਸਾਲ ਦਾ ਹੈਗਾ, ਜਿੰਨੇ ਜਿੱਦਾਂ ਦੀ ਕੋਰਸ ਹੈਗਾ ਉਹਦਾ ਉਹਨਾਂ ਨੂੰ ਸਕਾਲਰਸ਼ਿਪ ਦਿੱਤਾ ਜਾਣਾ। ਬਹੁਤ ਸਾਰੇ ਪਰਿਵਾਰ ਉਸ ਵਿੱਚ ਹਿੱਸਾ ਪਾਉਂਦੇ ਨੇ ਸਕਾਲਰਸ਼ਿਪ ਫੰਡ ਦੇ ਪਾਸੇ, ਆਪ ਵੀ ਪਾ ਸਕਦੇ ਉਸ ਦੇ ਵਿੱਚ। ਅਤੇ ਐਪਲੀਕੇਸ਼ਨਾਂ ਭਰਨ ਲਈ ਜਾਣਾ ਪੈਣਾ ਜੀ sanhosegurdwara.org ਤੇ, ਉੱਥੇ ਸਾਰਾ ਇਨਫੋਰਮੇਸ਼ਨ ਪਈ ਹੈਗੀ ਹੈ। ਬੱਚਿਆਂ ਨੂੰ ਆਪਣਿਆਂ ਨੂੰ ਇਨਕਰੇਜ ਕਰੋ ਤਾਂ ਕਿ ਫੰਡ ਹੈਗੇ ਮਿਲੇ ਆਪਾਂ ਨੂੰ, ਸੰਗਤ ਨੇ ਦਿੱਤੇ ਨੇ, ਵੱਖਰੇ ਨੇ ਉਹ, ਅਤੇ ਉਸ ਦੇ ਵਿੱਚੋਂ ਆਪਾਂ ਨੇ ਵਰਤਣੇ ਆ, ਉਹ ਜ਼ਰੂਰ ਉਸ ਤੋਂ ਲਾਭ ਉਠਾਓ। 24 ਤਰੀਕ ਨੂੰ ਸਤੰਬਰ ਨੂੰ ਗੁਰਤਾ ਗੱਦੀ ਦਿਵਸ ਹੈਗੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ, ਸਤੰਬਰ 26 ਨੂੰ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਜੀ ਦਾ, ਅਤੇ 27 ਦਾ ਤੁਹਾਨੂੰ ਪਤਾ ਹੁਣ ਸਾਰਾ ਦਿਨ ਪ੍ਰੋਗਰਾਮ ਹੈਗਾ, ਉਸ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ। ਅਤੇ ਬਾਕੀ ਸੂਚਨਾਵਾਂ ਮੈਂ ਹੁਣ ਛੱਡ ਜਾਵਾਂ ਤਾਂ ਚੰਗੀ ਗੱਲ ਹੈਗੀ ਆ ਜੀ। ਹਾਂ, 1-2 ਰਹਿ ਗਈਆਂ, ਬਾਹਰ ਇੱਕ ਹੋਰ ਟੇਬਲ ਵੀ ਲੱਗਣਾ ਹੈਗਾ, ਜੋ ਦੱਸਣਗੇ ਕਿ ਜਿਹੜੇ ਸੀਨੀਅਰ ਹੈਗੇ ਆ ਮੈਡੀਕਲ ਅਤੇ ਮੈਡੀਕਲ ਅਤੇ ਮੈਡੀਕੇਅਰ ਲੈਂਦੇ, ਉਹ ਕਿਵੇਂ ਜਿਹੜਾ ਫੰਡ ਉਹਨਾਂ ਨੂੰ ਕੋਲੋਂ ਦੇਣਾ ਪੈਂਦਾ ਉਹਦੀ ਬਜਾਏ ਫਰੀ ਕਿੱਦਾਂ ਕਰ ਸਕਦੇ, ਉਸ ਬਾਰੇ ਬਾਹਰ ਇੱਕ ਬੀਬੀ ਨੇ ਟੇਬਲ ਲਾਉਣਾ ਹੈਗਾ, ਉਹਦਾ ਕੋਈ ਪੈਸਾ ਨਹੀਂ ਦੇਣਾ ਆਪਾਂ, ਪਰ ਉਸ ਤੋਂ ਲਾਭ ਉਠਾਉਣਾ, ਇਨਫੋਰਮੇਸ਼ਨ ਲੈ ਲੈਣੀ ਆਪਾਂ। ਆਹ ਹੁਣ ਕੀਰਤਨ ਸ਼ਰਮ ਕਰੀਏ ਜੀ, ਸਮਾਂ ਉਹਨਾਂ ਨੂੰ ਪਤਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: सारी संतान धन धन साहिब श्री गुरु नानक देव जी महाराज जी दे पावन विआह पर्व की लख लख वधाइया। आओ जी अगला प्रोग्राम बहुत ही सत्कारयोग साडे मगर जी उन्हां पासों सरवण करिए। फतेह बुलाओ,
1: वाहिगुरु जी का खालसा वाहिगुरु जी की फतेह। धन धन साहिब गुरु नानक देव जी दे विआह दे पुरब ते धन धन गुरु ग्रंथ साहिब जी दे दरबार दीआं हाजरियां भर के इलाही बाण दे कीर्तन ते कथा सरवण करके साहिबां दी बख्शां लहरी परम सत्कार जो साध संगत जीओ। वाहिगुरु जी का खालसा वाहिगुरु जी की फतेह। के संस्कार जो भाई साहब भाई प्रेतपाल सिंह जी रसीला हजूरी रागी श्री बंगला साहब दिल्ली ते हजूरी रागी सिख सैनो जिन्होंने आप जी इलाही बाण दे कीर्तन सरवण करवाए ने उन्हों का हार्दिक हार्दिक धन्यवाद जी। हुण आप जी नूं कीर्तन सरवण करवाउणगे सत्कारयोग भाई साहब भाई नारायण प्रकाश सिंह जी जिहड़े पोतरे ने संत संत सुजान सिंह जी दे। सो मैं गलत बोलिया, बोलना फिर ठीक ना। संत नारायण प्रकाश सिंह जी ते उहनां दा जथा समां है उहनां दा 12 बजे तक। ठीक, मेरी बेनती है सारिया पास पुरारिया पास भी कीर्तनियां पास भी एक एक मिनट जिहड़ा हैगा अज वह होर भी मेरे लिए औखा हो हुंदा जा रहा क्योंकि बुलारे होर मंगी जांदे ने होर आई जांदे ने। सो वह भी आपां भुगताउणे ने सूचनावां जल्दी जल्दी। धन धन गुरु ग्रंथ साहिब जी पहले प्रकाश नूं समर्पित सब तो पहला आप जी नूं वधाइयां होण जी धन धन गुरु नानक साहब जी दे विआह दे पुरब दीआं। ते नाल ही आपां आउंदे ऐतवार रख्या हैगा प्रोग्राम धन धन गुरु ग्रंथ साहिब जी पहले प्रकाश नूं समर्पित। ਉਹ ਜੋ ਆਪਾਂ ਉਸੇ ਸੰਬੰਧ ਦੇ ਵਿੱਚ ਸਹਿਜ ਪਾਠ ਰੱਖਿਆ ਹੈਗਾ 1 ਸਤੰਬਰ ਦਾ ਉਹਦਾ ਭੋਗ ਵੀ ਪੈਣਾ 27 ਨੂੰ ਆਉਂਦੇ ਐਤਵਾਰ ਇੱਥੇ 10 ਵਜੇ ਇੱਕੋ ਉਸ ਇਕੱਲੇ ਉਸ ਸਹਿਜ ਪਾਠ ਦਾ ਬਾਕੀ ਨਹੀਂ ਜਿਹੜੇ ਘਰਾਂ 'ਚ ਰੱਖੇ ਉਹ ਨਹੀਂ ਹਾਲੇ। ਅਤੇ ਫਿਰ ਉਹ ਨਾਲ ਨਗਰ ਕੀਰਤਨ ਵੀ ਹੈ। ਨਗਰ ਕੀਰਤਨ ਦਾ ਸਮਾਂ ਨੋਟ ਕਰ ਲਓ ਜੀ ਜਿਹੜਾ ਅੰਦਰ ਹੀ ਹੋਣਾ ਉਹ ਹੈਗਾ ਜੀ 1:45 ਤੋਂ ਲੈ ਕੇ 2:45 ਫਰੋਮ 12:45 ਟੂ 1:45 PM ਅੰਦਰ ਅੰਦਰ ਹੀ ਹੋਣਾ। ਪਹਿਲਾਂ ਆ ਜਾਣਾ ਆਪ ਜੀ ਨੇ ਨਗਰ ਕੀਰਤਨ ਤੋਂ ਕਿਉਂਕਿ ਖਾਲਸਾ ਸਕੂਲ ਨੂੰ ਆਪਾਂ ਨੂੰ ਸਟੇਜ ਦੇਣੀ ਹੈ ਹਾਲ ਦੇਣਾ 2 ਵਜੇ ਬਿਗ ਬੇਲਾ ਕਰਕੇ। ਉਸਦੇ ਨਾਲ ਨਾਲ ਅੱਜ ਬਟਾਲਾ ਅਤੇ ਇਲਾਕਾ ਸੰਗਤਾਂ ਰਲ ਕੇ ਮਨਾ ਰਹੀਆਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਦਾ ਪੁਰਬ ਔਰ ਸਿੱਖਾਂ ਪਾਠ ਦੇ ਭੋਗ ਹੁਣ ਪੈ ਚੁੱਕੇ ਨੇ। ਬਾਕੀ ਕੀਰਤਨ ਮੇਨ ਹਾਲ ਵਿੱਚ ਹੈਗਾ, ਉਹਨਾਂ ਦਾ ਲੰਗਰ ਗੁਰੂ ਕਾ ਉਹਨਾਂ ਦੇ ਵੱਲੋਂ ਹੈਗਾ ਸਾਰਿਆਂ ਵੱਲੋਂ ਗੁਰੂ ਸੇਵਾ ਤਾਂ ਪਾ ਚੜ੍ਹਦੀਆਂ ਕਦਮ ਬਖਸ਼ੀ। ਸਕਾਲਰਸ਼ਿਪ ਆਪ ਜੀ ਦੇ ਗੁਰੂ ਘਰ ਵੱਲ ਦੀ ਕਮੇਟੀ ਨੇ ਪਾਸ ਕੀਤੇ ਨੇ। ਜਿਹੜੇ ਬੱਚੇ ਆ ਸਕੂਲ ਕਰ ਚੁੱਕੇ ਨੇ ਉਹ ਮੈਂ ਹੁਣ ਸਮਾਂ ਨਾ ਲਾਵਾਂ, ਉਹ ਤੁਸੀਂ ਜਾ ਕੇ ਵੈਬਸਾਈਟ 'ਤੇ ਸੈਨਹੋਜ਼ੇ ਗੁਰਦੁਆਰਾ .org 'ਤੇ ਜਾ ਕੇ ਇਨਫੋਰਮੇਸ਼ਨ ਲੈ ਲਓ। ਹਾਈ ਸਕੂਲ ਦੇ ਬੱਚੇ ਬੱਚੀਆਂ ਨੂੰ ਅਪਲਾਈ ਕਰਾਓ, ਉਹਦੇ 'ਚ ਸਾਰਾ ਕੁਝ ਲਿਖਿਆ ਹੈਗਾ ਕੀ ਕੁਛ ਨਾਲ ਡਾਕੂਮੈਂਟ ਲਾਉਣੇ ਆ। ਐਪਲੀਕੇਸ਼ਨ 15 ਅਕਤੂਬਰ ਹੈਗੀ ਉਹਦੀ ਸਬਮਿਟ ਕਰਨ ਦੀ, ਆਪ ਜੀ ਨੇ ਡਾਕਟਰ ਬਿਰਿੰਦਰਪਾਲ ਸਿੰਘ ਜੀ ਪਾਸ ਉਹ ਦੇ ਦੇਣੀ ਹੈਗੀ ਹੈ। ਉਸ ਤੋਂ ਬਾਅਦ ਬਾਕੀ ਸੂਚਨਾਵਾਂ ਮੈਂ ਹੁਣ ਸਾਰੀਆਂ ਛੱਡ ਜਾਣੀਆਂ, ਇੱਕ ਦੋ ਬੇਨਤੀਆਂ। ਸਾਡੇ ਪਾਸ ਸੈਂਟਾ ਕਲਾਰਾ ਗੁਰੂ ਘਰ ਵਾਲੇ ਆਏ ਨੇ, ਬਾਹਰ ਟੇਬਲ ਆਇਆ ਉਹਨਾਂ ਨੇ, ਅਤੇ ਆਪ ਜੀ ਨੇ ਕਿਰਪਾ ਕਰਕੇ ਉਸ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਕਿਰਪਾ ਕਰਨੀ। ਦੂਜਾ ਟੇਬਲ ਹੋਰ ਵੀ ਲੱਗਾ ਹੈਗਾ ਜਿਹੜੇ ਸੀਨੀਅਰ ਹੈਗੇ ਆ ਮੈਡੀਕਲ ਅਤੇ ਮੈਡੀਕੇਅਰ ਲੈ ਰਹੇ ਉਹਨਾਂ ਵਾਸਤੇ, ਕਿ ਕਿਵੇਂ ਜਿਹੜਾ ਆਪਾਂ ਪੈਸੇ 200 ਕੁਛ ਦਿੰਦੇ ਹਾਂ ਉਹ ਉਹਨਾਂ ਨੂੰ ਫਰੀ ਕਰਾਸ ਕਰ ਸਕਦੇ ਹਾਂ। ਉਸ ਟੇਬਲ ਤੋਂ ਇਨਫੋਰਮੇਸ਼ਨ ਲੈਣੀ ਆ ਆਪਣੀ ਜਾ ਕੇ। ਸੋ ਆਓ ਹੁਣ ਆਪਾਂ ਕੀਰਤਨ ਚਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜਾਂਜੀ ਜੋ ਜੰਝ ਦੇ ਨਾਲ ਨੱਚਦੇ ਟੱਪਦੇ ਤੇਤੇ ਘਰ ਜਾ ਟੁਕਦੇ ਹਨ ਤੇ ਆਪੇ ਮਾਂਜੀ ਜੋ ਬੱਚੀ ਦਾ ਪਰਿਵਾਰ ਜੰਝ ਦੀ ਸਵਾਗਤ ਵਾਸਤੇ ਹੱਥਾਂ ਵਿੱਚ ਫੁੱਲ ਵਰਖਾ ਵਾਸਤੇ ਹੱਥ ਜੋੜ ਕੇ ਖੜੋਤੇ ਹਨ। ਅੱਜ ਪੁਰਬ ਮਨਾਇਆ ਜਾ ਰਿਹਾ ਹੈ, ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਦਾ ਦਿਹਾਨ। ਸਭ ਸੰਗਤਾਂ ਨੂੰ ਕੁਟਾਨ ਕੋਟ ਵਧਾਈਆਂ ਹੋਣ ਜੀ। ਜੰਝ ਤੇਤਾ ਤੇ ਪਤੇਤਾ ਪਰਿਵਾਰ, ਆਪ ਸਵਾਮੀ ਆਪੇ ਜਾਂਜੀ ਆਪੇ ਮਾਂਜੀ, ਲਾੜਾ ਦੁਲਹਾ ਸਿਰ ਤੇ ਕਲਗੀ ਸਜਾ ਕੇ ਸੇਰਾ ਸਜਾ ਕੇ ਬੜਾ ਬੰਕੜਾ ਲੱਗ ਰਿਹਾ। ਸਾਹਿਬ ਆਖਦੇ ਹਨ ਕਿਤਨਾ ਸੋਹ ਰਿਹਾ, ਕਿਤਨਾ ਸੁਭਾਏ ਮਾਨ ਹੈ, ਸੋਹੇ ਅਲੇ ਮੇਰੇ ਬੰਕ ਦੁਆਰੇ ਰਾਮ। ਪਰ ਪਾਹੁਨਲੇ ਮੈਂ ਉਹਨਾਂ ਦੀ ਚਰਨ ਧੂਰ ਲੈਣਾ ਹਾਂ ਜਿਨ੍ਹਾਂ ਨੇ ਮੇਰਾ ਇਹ ਸਾਕ ਸੰਬੰਧ ਨਿਭਾਇਆ, ਮੇਰਾ ਸੰਜੋਗ ਮਿਲਾਇਆ। ਉਹ ਕੌਣ ਹਨ? ਮੇਰੇ ਸੰਤ ਪਿਆਰੇ ਰਾਮ। ਉਹ ਵਿਚੋਲਾ ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰ ਲੱਗੇ ਸੇਵਾ, ਆਪੇ ਜਾਂਜੀ ਆਪੇ ਮਾਂਜੀ ਆਪ ਸਵਾਮੀ ਆਪ ਦੇਵ। ਇਹ ਤੇ ਹੈ ਦ੍ਰਿਸ਼ਟਾਂਤ, ਦੁਨਿਆਵੀ ਦ੍ਰਿਸ਼ਟਾਂਤ। ਮੇਰੇ ਮਹਾਂਪੁਰਖ ਸਮਤ ਬਖਸ਼ਦੇ ਸਨ ਬਈ ਬਾਣੀ ਬਹੁ ਅਰਥੀ ਹੈ। ਬਾਣੀ ਸਾਡਾ ਅਰਥ ਵੀ ਸਵਾਰਦੀ ਹੈ, ਸਾਡੇ ਸੰਸਾਰਕ ਕਾਰਜ ਵੀ ਕਰਦੀ ਹੈ, ਔਰ ਬਾਣੀ ਸਾਨੂੰ ਦਰਗਾਹ ਦੀ ਸਮਤ ਵੀ ਬਖਸ਼ਦੀ ਹੈ। ਦਰਗਾਹੀ ਸਮਤ ਵੀ ਬਾਣੀ ਤੋਂ ਹੀ ਪ੍ਰਾਪਤ ਹੋਏਗੀ, ਇਹ ਸਾਡਾ ਪਰਮਾਰਥ ਵੀ ਸਵਾਰਦੀ। ਇਹ ਸੰਸਾਰਕ ਦ੍ਰਿਸ਼ਟਾਂਤ ਦੇਖ ਕੇ ਬਾਣੀ ਸਾਨੂੰ ਸਮਝਾ ਰਹੀ ਹੈ, ਕਦੀ ਤੂੰ ਵੀ ਮਾਂਜੀ ਬਣ ਜਾ, ਹੱਥਾਂ ਵਿੱਚ ਫੁੱਲ ਲੈ ਕੇ ਫੁੱਲ ਵਰਖਾ ਵਾਸਤੇ ਤੂੰ ਵੀ ਸਵਾਗਤ ਵਿੱਚ ਖੜੋ ਜਾ ਜੀ। ਕਿਸ ਦੀ ਜੰਝ ਆ ਰਹੀ ਹੈ? ਆਖਿਆ ਤੇਰੇ ਪਤੀ ਪਰਮੇਸ਼ਵਰ ਦੀ ਜੰਝ ਆ ਰਹੀ ਹੈ। ਤੂੰ ਇਸਤਰੀ ਰੂਪ ਹੈ, ਇਸਤਰੀ ਰੂਪ ਚੇਰੀ ਕੀ ਨਿਆਈ, ਸੋਭ ਨਹੀਂ ਬਿਨ ਭਰਤਾ ਰੇ। ਤੂੰ ਵੀ ਲਾੜੇ ਦੀ ਇੰਤਜ਼ਾਰ ਵਿੱਚ ਖੜੋ, ਲਾੜਾ ਤੇਰਾ ਸੌ ਪਤੀ ਪਰਮੇਸ਼ਵਰ, ਸਿੱਖ ਦਾ ਲਾੜਾ, ਸਿੱਖ ਦਾ ਦੁੱਲਾ, ਸਿੱਖ ਦਾ ਨਿੰਗਰ ਕੌਣ ਹੈ? ਸਾਡਾ ਗੁਰੂ ਹੈ। ਇਹ ਜੀਵ ਆਤਮਾ ਸਵਾਗਤ ਵਾਸਤੇ ਬਿਰਲਾਪ ਕਰ ਲਈ ਹੈ, ਔਰ ਇਸ ਦੀ ਗਵਾਹੀ ਦੇਣਗੀਆਂ ਇਸ ਦੀਆਂ ਅੱਖਾਂ, ਅੱਖਾਂ ਵਿੱਚ ਆਏ ਅਥਰੂ ਕਿ ਕਦੀ ਤੇ ਮੇਰਾ ਸੌ, ਮੇਰਾ ਪਰਮੇਸ਼ਰ, ਮੇਰਾ ਗੁਰੂ। ਗੁਰੂ ਕੀ ਸੰਗਤ ਜਪੋ ਸਤਨਾਮ
1: ਵਾਹਿਗੁਰੂ।
0: ਮੇਰਾ ਗੁਰੂ ਮੇਰੇ ਹਿਰਦੇ ਤੇ ਆਸਣ ਤੇ ਆ ਪਵੇ ਜਿਵੇਂ ਦੁੱਲਾ ਆਉਂਦਾ। ਗੁਰੂ ਨਾਨਕ ਸਾਹਿਬ ਜੀ ਦੀ ਜੰਝ ਆਈ, ਆਓ ਅੱਜ ਅਸੀਂ ਵੀ ਇਸੇ ਆਸ਼ੇ ਨੂੰ ਮੁੱਖ ਰੱਖੀਏ, ਆਪਣੇ ਹਿਰਦੇ ਤੇ ਆਸਣ ਤੇ ਅਰਦਾਸ ਕਰੀਏ, ਹੇ ਗੁਰੂ ਨਾਨਕ ਸਾਹਿਬ ਜੀ ਕਦੀ ਇਸ ਹਿਰਦੇ ਤੇ ਆਸਣ ਤੇ ਆ ਕੇ ਭਾਗ ਲਾਓ, ਕਦੀ ਤੇ ਆਓ। ਮੈਂ ਨਿਮਾਣੀ ਦੇ ਕਦੋਂ ਘਰ ਆਵੋਗੇ? ਇਸ ਹਿਰਦੇ ਤੇ ਆਣ ਬਿਰਾਜੋ, ਆਪ ਸੁਆਮੀ ਆਪ ਦੇਵਾ, ਆਪਣਾ ਕਾਰਜ ਆਪ ਸਵਾਰੇ, ਆਪੇ ਧਾਰਨ ਧਾਰੇ, ਕੌ ਨਾਨਕ ਸੋ ਘਰ ਮੈਂ ਬੈਠਾ ਸੋਹੇ ਬੰਕ ਦੁਆਰੇ। ਉਦੋਂ ਬਾਣੀ ਤੇਰੀ ਸੁਰਤ ਨੂੰ ਗੁਰੂ ਚਰਨਾ ਨਾਲ, ਬਾਣੀ ਰਾਹੀਂ ਤੇਰੀ ਸੁਰਤ ਦਾ ਗੁਰੂ ਚਰਨਾ ਨਾਲ ਮਿਲਾਪ ਹੋ ਜਾਵੇ, ਗੰਢ ਪੈ ਜਾਵੇ, ਤੇਰਾ ਪੱਲਾ ਗੁਰੂ ਦੇ ਹੱਥ ਵਿੱਚ ਹੋਵੇ, ਤੇਰਾ ਗੁਰੂ ਚਰਨਾ ਨਾਲ ਵਿਆਹ ਹੋ ਜਾਵੇ। ਗੁਰੂ ਕੀ ਸੰਗਤ, ਜਪੋ ਸਤਨਾਮ ਸ੍ਰੀ ਵਾਹਿਗੁਰੂ।

0: ਗੁਰੂ ਨਾਨਕ ਸਾਹਿਬ ਜੀ ਨੂੰ ਸੰਬੋਧਨ ਕੀਤਾ ਤੇ ਆਖਿਆ ਹੇ ਕੁਦਰਤ, ਸਮੇਂ ਸਮੇਂ ਪੀਰ ਪੈਗੰਬਰ ਅਵਤਾਰ ਆਏ ਪਰ ਉਹਨਾਂ ਦੀਆਂ ਕਰਾਮਾਤਾਂ ਉਹਨਾਂ ਦੇ ਨਾਲ ਹੀ ਅਲੋਪ ਵੀ ਹੋ ਗਈ। ਗੁਰੂ ਨਾਨਕ ਇੱਕ ਐਸਾ ਜਿਸਦੀ ਕਰਾਮਾਤਾਂ ਅੱਜ ਵੀ ਸੰਸਾਰ ਵਿੱਚ ਜ਼ਾਹਰ ਪ੍ਰਗਟ ਹਨ। ਤਾਂ ਹੀ ਭਾਈ ਸਾਹਿਬ ਨੰਦ ਲਾਲ ਜੀ ਆਖਦੇ ਹਨ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਨਾਨਕ ਆਮਦੋ ਨਾਰਾਇਣ ਸਰੂਪ, ਹੁਮਾਨਾ ਨਿਰੰਜਨ ਨਿਰੰਕਾਰ ਰੂਪ, ਗੁਰੂ ਨਾਨਕ ਦਾ ਰੂਪ ਬਣਾ ਕੇ ਨਾਰਾਇਣ ਜਗ ਆਇਆ ਵੇਸ ਵਟਾਇਆ, ਮਾਇਆ ਤਿਸ ਦੇ ਨੇੜ ਨਾ ਆਵੇ, ਨਿਰੰਕਾਰ ਦਾ ਸਾਇਆ ਸੱਚੇ ਪਾਇਆ, 14 ਲੋਕ ਹੁਕਮ ਵਿੱਚ ਬੱਧੇ ਮੂੰਹ ਨਾ ਕੋਈ ਮੋੜੇ, 14 ਲੋਕ ਹੁਕਮ ਵਿੱਚ ਬੱਧੇ ਮੂੰਹ ਨਾ ਕੋਈ ਮੋੜੇ, ਜੜ ਚੇਤਨ ਜੋ ਨਦਰੀ ਆਵੇ ਧੂੜੀ ਤੇਰੀ ਲੋੜੇ। ਕਈ ਜੜ ਜੂਨੀਆਂ ਹਨ, ਕਈ ਚੇਤਨ ਜੂਨੀਆਂ ਹਨ, ਇਹ ਮਨੁੱਖ ਜੂਨੀ, ਇਹ ਚੇਤਨ ਜੂਨੀ ਹੈ, ਇਸ ਨੂੰ ਚੇਤਨਾ ਹੈ, ਇਸ ਨੂੰ ਸੋਝੀ ਹੈ। ਉਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾ ਹੀ ਰਹੀ ਹੈ, ਪਰ ਜਿਹੜੀ ਜੜ ਜੂਨੀਆਂ ਹਨ ਜਿਵੇਂ ਪੱਥਰ ਹੈ, ਉਹ ਵੀ ਗੁਰੂ ਨਾਨਕ ਦੇ ਗੁਣ ਗਾ ਰਿਹਾ। ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਣਾਏ, ਦਿੱਤਾ ਚੋਰ ਮਨ ਹੋਰ ਹੋਏ ਰੋਏ ਕੇ ਪੁਕਾਰਿਆ, ਸੱਜਣ ਦੇ ਨਾਮ ਹੇਠਾ ਠਗਦਾ ਜਹਾਨ ਸਾਰਾ, ਠਗਿਆ ਗਿਆ ਆਪ ਹੱਥ ਕੰਨਾਂ ਨੂੰ ਲਗਾ ਲਿਆ, ਹੋਈ ਸ਼ਰਮਸਾਰੀ ਸੀ ਜੋ ਵੱਲੀ ਕੰਧਾਰੀ ਤਾਈ। ਮਰਦਾਨੇ ਨੇ ਬੇਨਤੀ ਕੀਤੀ, ਪਾਤਸ਼ਾਹ ਪਿਆਸ ਲੱਗੀ ਹੈ, ਮਰਦਾਨਿਆ ਪਾਣੀ ਤੇ ਪਹਾੜੀ ਦੀ ਚੋਟੀ ਤੇ ਹੈ, ਪਾਤਸ਼ਾਹ ਕਦੀ ਪਾਣੀ ਵੀ ਪਹਾੜੀ ਦੀ ਚੋਟੀ ਤੇ ਠਹਿਰਿਆ ਰੁਕਿਆ? ਪਾਣੀ ਦਾ ਸੁਭਾਅ ਹੈ ਨੀਵੀਂ ਥਾਂ ਨੂੰ ਵਗ ਤੁਰਦਾ। ਮਰਦਾਨਿਆ ਪਹਾੜੀ ਦੇ ਉੱਤੇ ਇੱਕ ਬੈਠਾ ਹੀ, ਨਾਮ ਹੈ ਉਸਦਾ ਵਲੀ, ਬੜਾ ਕਰਾਮਾਤੀ ਹੈ, ਸ਼ਕਤੀਆਂ ਦਾ ਮਾਲਕ ਹੈ, ਇਸ ਦੀ ਤਾਂਕ ਕੰਧਾਰ ਤੱਕ ਪਈ ਹੈ, ਇਸ ਵਾਸਤੇ ਇਸ ਨੂੰ ਸਾਰੇ ਆਖਦੇ ਹਨ ਵਲੀ ਕੰਧਾਰੀ। ਪਰ ਪਾਤਸ਼ਾਹ ਤੁਸੀਂ ਕੀ ਆਖਦੇ ਹੋ? ਇਹ ਹੈ ਬੜਾ ਹੰਕਾਰੀ, ਕਿਉਂਕਿ ਸ਼ਕਤੀਆਂ ਆ ਗਈਆਂ, ਤਪ ਕਰ ਕਰਕੇ, ਬੰਦਗੀ ਕਰ ਕਰਕੇ ਸ਼ਕਤੀਆਂ ਇਕੱਤਰ ਕਰ ਲਈਆਂ, ਪਰ ਨਿਮਰਤਾ ਦਾ ਭਾਂਡਾ ਨਹੀਂ ਹੈ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਕਲੇਰਾਂ ਵਾਲੇ ਬਚਨ ਕਰਿਆ ਕਰਦੇ ਸਨ ਬਈ ਨਿਮਰਤਾ ਹੀ ਪਦਾਰਥ ਹੈ, ਨਿਮਰਤਾ ਹੀ ਨਾਮ ਹੈ, ਨਿਮਰਤਾ ਹੀ ਪ੍ਰਾਪਤੀ ਹੈ, ਨਿਮਰਤਾ ਹੀ ਗੁਰੂ ਨਾਨਕ ਹੈ, ਔਰ ਨਿਮਰਤਾ ਹੀ ਨਿਰੰਕਾਰ ਹੈ। ਗੁਰੂ ਕੀ ਸੰਗਤ ਜਪੋ ਸਤਨਾਮ
1: ਸ੍ਰੀ ਵਾਹਿਗੁਰੂ।
0: ਪਾਤਸ਼ਾਹ ਫਿਰ ਕਰੋ ਇਸ ਨੂੰ ਨਿਮਰਤਾ ਦੀ ਕੋਈ ਕਿਣਕਿਆ ਬਖਸ਼ੋ, ਇਸੇ ਵਾਸਤੇ ਆਇਆ, ਇਸੇ ਵਾਸਤੇ ਤੈਨੂੰ ਪਿਆਸ ਲੱਗੀ ਹੈ, ਜਾ ਚਲਾ ਜਾ ਪਹਾੜੀ ਤੇ ਚੜ ਜਾ ਪਾਣੀ ਮੰਗ। ਪਰ ਚੇਤੇ ਰੱਖੀ ਸਾਡਾ ਨਾਮ ਨਾ ਲਈ। ਪਾਤਸ਼ਾਹ ਤੇਰਾ ਨਾਮ ਨਾ ਲਵਾਂ, ਹੋਵਾਂ ਤੇਰਾ ਢਾਡੀ ਤੇਰਾ ਡੂਮ, ਤੇਰਾ ਨਾਮ ਨਾ ਲਵਾਂ, ਕਿੰਝ ਨਾ ਲਵਾਂ? ਆਖਿਆ ਪਹਿਰਾ ਦਈ। ਜਿਸ ਵੇਲੇ ਮਰਦਾਨਾ ਪਹਾੜੀ ਤੇ ਚੜਿਆ, ਅਗੋਂ ਵਲੀ ਵੇਖ ਰਿਹਾ, ਇਹ ਕੌਣ ਹੈ ਮਨੁੱਖ? ਮੈਂ ਤੇ ਸ਼ਕਤੀਆਂ ਨਾਲ ਇੱਥੇ ਠਹਿਰਿਆ ਹਾਂ, ਪਾਣੀ ਰੋਕਿਆ ਹੈ, ਸਾਲ ਮਗਰੋਂ ਇੱਥੇ ਮੇਲਾ ਲੱਗਦਾ ਹੈ, ਦੁਨੀਆ ਆਉਂਦੀ ਹੈ, ਇਹ ਕੌਣ ਇਕੱਲਾ ਮਨੁੱਖ ਤੁਰਿਆ ਆਉਂਦਾ? ਜਿਸ ਵੇਲੇ ਮਰਦਾਨਾ ਪਹਾੜੀ ਤੇ ਪਹੁੰਚਿਆ, ਰਾਮ ਸਤ ਕੀਤੀ ਤੇ ਵਲੀ ਨੇ ਪੁੱਛਿਆ ਤੂੰ ਕੌਣ? ਆਖਦਾ ਜੀ ਮੈਂ ਮਰਦਾਨਾ। ਪਹਾੜੀ ਤੇ ਕਿਵੇਂ ਆਇਆ? ਪਾਣੀ ਦਾ ਘੁੱਟ ਮੰਗਣ ਆਇਆ, ਪਿਆਸ ਲੱਗੀ ਤੇ ਮੇਰੇ ਮਾਲਕ ਨੇ ਆਖਿਆ ਪਾਣੀ ਵਲੀ ਕੋਲ ਹੈ। ਤੇਰਾ ਮਾਲਕ? ਤੇਰੇ ਨਾਲ ਕੋਈ ਹੋਰ ਵੀ ਹੈ? ਹਾਂ, ਕੇਵਲ ਮੇਰਾ ਮਾਲਕ ਨਹੀਂ, ਸਾਰੇ ਜਗਤ ਦਾ ਮਾਲਕ ਹੈ, ਉਹ ਪਰਵਰਦਿਗਾਰ ਹੈ। ਭੋਲੇ ਲੋਕ ਹੁੰਦੇ ਹਨ ਨਾ, ਕੁਛ ਸਮਝਾ ਕੇ ਭੇਜੋ ਫੇਰ ਵੀ ਮੂੰਹੋਂ ਗੱਲ ਕੱਢ ਹੀ ਦਿੰਦੇ ਹਨ। ਨਿਕਲ ਗਈ ਮਰਦਾਨੇ ਦੇ ਮੂੰਹੋਂ, ਮੇਰਾ ਮਾਲਕ। ਕੌਣ ਤੇਰਾ ਮਾਲਕ, ਕੀ ਉਸਦਾ ਨਾਮ? ਤੇ ਮਰਦਾਨੇ ਦੇ ਰੋਮ ਰੋਮ ਵਿੱਚੋਂ ਆਵਾਜ਼ ਆਈ ਧੰਨ ਗੁਰੂ ਨਾਨਕ। ਗੁਰੂ ਕੀ ਸੰਗਤ, ਸਾਰੇ ਗੂੰਜ ਪਾ ਦਿਓ, ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ,
0: ਫਿਰ ਆਖੋ ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ।
0: ਮਹਾਂਪੁਰਖ ਬਖਸ਼ਿਸ਼ ਕੀਤਾ ਕਰਿਆ ਕਰਦੇ ਸਨ, ਪੁੱਛੋ ਵਾਲੇ ਮਹਾਂਪੁਰਖ ਧੰਨ ਧੰਨ ਬਾਬਾ ਮਾਂ ਹਰਨਾਮ ਸਿੰਘ ਜੀ, ਕਲੇਰਾਂ ਵਾਲੇ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਔਰ ਮੇਰੇ ਪੂਜ ਦਾਦਾ ਜੀ ਸ੍ਰੀਮਾਨ ਸੰਤ ਸੁਜਾਨ ਸਿੰਘ ਜੀ ਮਹਾਰਾਜ ਦਿੱਲੀ ਵਾਲੇ। ਬਚਨ ਕਰਿਆ ਕਰਦੇ ਸਨ ਜੇ ਹੋਰ ਕੁਛ ਵੀ ਨਹੀਂ ਕਰ ਸਕਦਾ ਨਾ, ਜੇ ਕੁਛ ਨਹੀਂ ਕਰ ਸਕਦਾ, ਅਜੇ ਪਹਿਲੀ ਜਮਾਤੇ ਹੈ ਤੇ ਕੇਵਲ ਇਤਨਾ ਕਰਿਆ ਕਰ, ਉੱਠਦਿਆਂ ਬਹਿੰਦਿਆਂ ਆਖਿਆ ਕਰ ਧੰਨ ਗੁਰੂ ਨਾਨਕ, ਗੁਰੂ ਨਾਨਕ ਨੂੰ ਸਿੱਧੀ ਆਵਾਜ਼ ਮਾਰ, ਗੁਰੂ ਨਾਨਕ ਦਾ ਨਾਮ ਲੈ। ਕੀ ਪਤਾ ਕਦੀ ਗੁਰੂ ਨਾਨਕ ਤੇਰੇ ਤੇ ਰੀਝ ਜਾਏ, ਤੇਰੇ ਭਾਗ ਜਗਾਗਣ, ਤੇਰੀ ਸੁਰਤ ਵਿੱਚ ਆ ਜਾਵੇ। ਜਿਸ ਵੇਲੇ ਗੁਰੂ ਨਾਨਕ ਦਾ ਨਾਮ ਸੁਣਿਆ, ਵਲੀ ਤੇ ਸੜਬਲ ਗਿਆ, ਜਗਤ ਦਾ ਮਾਲਕ ਤੇ ਪਾਣੀ ਲੈਣ ਮੇਰੇ ਕੋਲ ਆਇਆ, ਜਾਂ ਫਿਰ ਉਸੇ ਕੋਲੋਂ ਪਾਣੀ ਲੈ ਲੈ। ਆਖਦਾ ਪਾਣੀ ਉਹ ਦੇ ਸਕਦਾ ਸੀ, ਪਰ ਕਿਸੇ ਕਾਰਨ ਵਾਸਤੇ ਉਹਨੇ ਮੈਨੂੰ ਤੇਰੇ ਕੋਲ ਭੇਜਿਆ, ਨਾ ਮੈਂ ਨਾ ਪਾਣੀ ਦਿੰਦਾ, ਵਾਪਿਸ ਤੋੜ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਮੁੜ ਸਮਝਾਇਆ, ਦੂਜੀ ਵਾਰ ਵਲੀ ਨੂੰ ਪਹਾੜੀ ਤੇ ਭੇਜਿਆ, ਤੀਸਰੀ ਵਾਰ ਭੇਜਿਆ। ਵਲੀ ਆਖਦਾ ਇੱਕ ਵਾਰੀ ਕਹਿ ਦੇ ਤੂੰ ਨਾਨਕ ਦਾ ਨਹੀਂ। ਮਰਦਾਨੇ ਨੇ ਆਖਿਆ ਕਿੰਝ ਕਹਿ ਦੇਵਾਂ, ਮੇਰਾ ਤੇ ਰੋਮ ਰੋਮ ਮੇਰੇ ਮਹਾਂਪੁਰਖ ਸੱਦ ਲਾਇਆ ਕਰਦੇ ਸਨ, ਪੜਿਆ ਕਰਿਆ ਕਰਦੇ ਸਨ।

ਦਿੱਤਾ। ਇੱਥੇ ਅਦਲ ਤੋਂ ਗੰਢਾਂ ਪਈਆਂ ਹਨ। ਮੈਂ ਕਿਵੇਂ ਕਹਿ ਦਵਾਂ, ਮੈਂ ਗੁਰੂ ਨਾਨਕ ਦਾ ਹੀ ਹਾਂ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਬਖਸ਼ਿਸ਼ ਕਰਦੇ ਸਨ, ਪੁੱਛਦੇ ਸਨ ਗੁਰੂ ਨਾਨਕ ਕਿਹਦਾ, ਤੇ ਫਿਰ ਝੋਲੀ ਭਰ ਦਿੰਦੇ ਸਨ ਜੋ ਗੁਰੂ ਨਾਨਕ ਦਾ। ਤੂੰ ਗੁਰੂ ਨਾਨਕ ਦਾ ਹੋ ਜਾ, ਗੁਰੂ ਨਾਨਕ ਸਾਹਿਬ ਜੀ ਤੇਰੇ ਹੋ ਜਾ ਬਣਗੇ। ਨਹੀਂ ਪਾਣੀ ਦਿੱਤਾ, ਵਾਪਿਸ ਪਰਤ ਆਇਆ, ਸਿਰ ਤੋਂ ਪੱਗ ਲਾਈ, ਹੇਠਾਂ ਲੈ ਲਈ, ਲੰਮਾ ਪੈ ਗਿਆ। ਬਾਬੇ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਨੇ, ਮਰਦਾਨਾ ਕੀ ਪਿਆ ਕਰਨਾ? ਮਰਦਾਨੇ ਨੇ ਆਖਿਆ ਹਾਂ ਮਰਦਾ ਹਾਂ। ਨਹੀਂ ਮਰਦਾਨਿਆ, ਤੈਨੂੰ ਮਰਨ ਨਹੀਂ ਦੇਣਾ। ਤੇ ਫਿਰ ਆਖਦਾ ਪਾਣੀ ਮੈਨੂੰ ਇੰਜ ਪਿਲਾਓ ਜਿਵੇਂ ਖਵਾਈਆਂ ਖੱਖੜੀਆਂ, ਨਹੀਂ ਤਾਂ ਮੇਰੇ ਵਾਸਤੇ ਤਿਆਰ ਕਰੋ ਲੱਕੜੀਆਂ। ਨਹੀਂ ਮਰਦਾਨਿਆ, ਲੈ ਪਾਣੀ ਤੇ ਆ ਵੀ ਗਿਆ। ਕਿੱਥੇ ਪਾਣੀ? ਉਹ ਸਾਹਮਣੇ ਪੱਥਰ ਹਟਾ। ਜਿਸ ਵੇਲੇ ਮਰਦਾਨੇ ਨੇ ਪੱਥਰ ਚੁੱਕਿਆ ਤੇ ਹੇਠੋਂ ਪਾਣੀ ਦਾ ਚਸ਼ਮਾ ਵਗ ਤੁਰਿਆ। ਗੁਰੂ ਕੀ ਸੰਗਤ ਜਪੋ ਸਤਨਾਮ। ਉੱਤੇ ਪਹਾੜੀ ਤੇ ਬੈਠਾ ਵਲੀ ਵੇਖ ਰਿਹਾ, ਮੇਰਾ ਪਾਣੀ ਰੁੜ ਗਿਆ, ਜਿਹੜਾ ਮੈਂ ਸ਼ਕਤੀ ਨਾਲ ਪਹਾੜੀ ਦੇ ਉੱਤੇ ਰੋਕਿਆ ਸੀ ਉਹ ਹੇਠਾਂ ਵਗ ਗਿਆ। ਪਰ ਮਨ ਵਿੱਚ ਈਰਖਾ ਆਈ, ਗੁਰੂ ਨਾਨਕ ਦੀ ਅਜ਼ਮਤ ਨੂੰ ਜਾਣਿਆ ਨਹੀਂ, ਉੱਥੋਂ ਪਹਾੜ ਰੋਲਿਆ ਸੂ, ਉੱਤੋਂ ਪਹਾੜ ਰੋਲਿਆ। ਪਾਣੀ ਪੀਣ ਲੱਗਾ ਮਰਦਾਨਾ, ਰੁੜਦਾ ਪਹਾੜ ਵੇਖਿਆ ਤੇ ਆਖਦਾ ਜੀ ਮੌਤ ਸਾਹਮਣੇ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਹੇ ਨਿਰੰਕਾਰ ਦੇ ਢਾਡੀ, ਜੋ ਗੁਣ ਗਾਉਂਦੇ ਹਨ ਉਹ ਇੰਜ ਬੇਮੌਤੇ ਨਹੀਂ ਮਰਦੇ, ਜੋ ਨਾਮ ਅੰਮ੍ਰਿਤ ਪੀਂਦੇ ਹਨ। ਪਾਤਸ਼ਾਹ ਫਿਰ ਕਰੋ, ਮੇਰੀ ਰੱਖਿਆ ਦਾ, ਮੇਰੇ ਬਚਾਅ ਦਾ ਕੋਈ ਯਤਨ ਕਰੋ। ਪਹਾੜ ਰੁੜਦਾ ਆਇਆ, ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸੋਹਣਾ ਪਵਿੱਤਰ ਪੰਜਾ ਪਹਾੜ ਦੇ ਵਿੱਚ ਖੋਭ ਦਿੱਤਾ। ਗੁਰੂ ਕੀ ਸੰਗਤ ਜਪੋ ਸਤਨਾਮ। ਸ੍ਰੀ ਵਾਹਿਗੁਰੂ। ਪਹਾੜ ਮੋਮ ਹੋ ਗਿਆ, ਇਹ ਜੜ ਜੂਨੀ ਹੈ, ਪੱਥਰ ਹੈ, ਪਹਾੜ ਹੈ, ਪਰ ਮੋਮ ਹੋ ਗਿਆ। ਅੱਜ ਵੀ ਜਾਓ ਗੁਰਦੁਆਰਾ ਪੰਜਾ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੀ ਕਰਾਮਾਤ, ਪ੍ਰਤੱਖ ਕਰਾਮਾਤ, ਉਹ ਪਹਾੜ ਯਾਦ ਦਿਲਾ ਰਿਹਾ ਹੈ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਹੁਣ ਵਲੀ ਨੂੰ ਸਮਝ ਪੈ ਗਈ ਨਾ, ਗਲ ਵਿੱਚ ਪਾਇਆ ਪੱਲਾ, ਮੂੰਹ ਵਿੱਚ ਲਿਆ ਖਾ, ਨੰਗੀ ਪੈਰੀ ਤੁਰਦਾ ਆਇਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਆਣ ਚੱਠਾ, ਮੈਨੂੰ ਬਖਸ਼ ਲਓ। ਹੋਈ ਸ਼ਰਮਸਾਰੀ ਸੀ ਜੋ ਵਲੀ ਕੰਧਾਰੀ ਤਾਈ, ਇੱਕ ਹੱਥ ਨਾਲ ਜਾ ਪਹਾੜੀ ਨੂੰ ਖਿਲਾ ਰਿਹਾ, ਕਿਹੜੇ ਕਿਹੜੇ ਦੱਸਾਂ ਜਿਹੜੇ ਕਿਰਤੀ ਗਰੀਬ ਤਾਰੇ, ਉਵੇਂ ਕਿਵੇਂ ਤਾਰੋ ਜਿਵੇਂ ਲਾਲੋ ਤਾਈ ਤਾਰੇ। 14 ਲੋਕ ਹੁਕਮ ਵਿੱਚ ਬੱਧੇ, ਮੂੰਹ ਨਾ ਕੋਈ ਮੋੜੇ, ਜੜ ਚੇ ਤਨ ਜੋ ਨਦਰੀ ਆਵੇ, ਧੂੜੀ ਤੇਰੀ ਲੋੜੇ। ਗੁਰੂ ਨਾਨਕ ਕੁਦਰਤ ਤੇ ਹਾਵੀ ਹੈ, ਕੁਦਰਤ ਦਾ ਮਾਲਕ ਹੈ ਗੁਰੂ ਨਾਨਕ।

0: ਪਠਾਨਕੋਟ ਚੁੱਕਦਾ। ਗਰੀਬ ਨਿਵਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਮਹਾਂਪੁਰਖਾਂ ਦਾ, ਗੁਰੂ ਕੀ ਸੰਗਤ ਦਾ, ਔਰ ਵੀਰਾਂ ਪ੍ਰਬੰਧਕਾਂ ਦਾ, ਔਰ ਉਹਨਾਂ ਵਿਚੋਲਿਆਂ ਦਾ ਜਿਨ੍ਹਾਂ ਦੇ ਸਦਕੇ ਤੁਹਾਡੀ ਚਰਨ ਛੋਹ ਪ੍ਰਾਪਤ ਹੋਈ ਹੈ। ਗੁਰੂ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਦੇ ਪੁਰਬ ਦੀ ਹਾਜ਼ਰੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਏ ਹਨ। ਗੁਰੂ ਨਾਨਕ ਸਾਹਿਬ ਕਰਨ ਕਿਰਪਾ ਸਾਰੀ ਸੰਗਤ ਨੂੰ ਆਪਣੇ ਦਰੋਂ ਗਰੋਂ ਗੁਣ ਗਾਵਣ ਦੀ ਦਾਤ, ਨਿਤਨੇਮ ਦੀ ਦਾਤ ਬਖਸ਼ਣ। ਤੇ ਫਿਰ ਇੰਜ ਕਰਦਿਆਂ ਕਰਦਿਆਂ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪਿਆਰ ਨਾਲ ਫਤਿਹ ਬੁਲਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰ ਪਾਓ, ਡੁੱਬਦੇ ਪੱਥਰ ਤਾਰੇ। ਤਨ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਦਰਬਾਰੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲਾਰੀ ਪਰਮ ਸਕਾਰ ਜੋ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਸੰਤ ਨਾਰਾਇਣ ਪ੍ਰਕਾਸ਼ ਸਿੰਘ ਜੀ, ਜਿਹੜੇ ਪੋਤਰੇ ਨੇ ਸੰਤ ਸੁਜਾਨ ਸਿੰਘ ਜੀ ਦੇ, ਤੇ ਉਹਨਾਂ ਦਾ ਜਥਾ ਜਿਹਨਾਂ ਨੇ ਆਪਣੀ ਲਾਜਮੰਡ ਕੀਰਤਨ ਸਾਹਿਬ ਨੂੰ ਕਹਾਇਆ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਰਾਜ ਖੇਮਾ ਚਾਹੁੰਦਾ, ਇੱਕ ਇੱਕ ਸੈਕਿੰਡ ਵੀ ਅੱਜ ਜਿਹੜਾ ਹੈਗਾ ਉਹ ਲਈ ਮੈਂ ਤਰਸ ਰਿਹਾ, ਖੇਮਾ ਚਾਹੁੰਦਾ ਇਸ ਗੱਲ ਲਈ। ਬਹੁਤ ਪੁਲਾਰੇ ਨੇ ਅਤੇ ਸਾਰ ਇੱਕ ਨੂੰ ਟਾਈਮ ਦੇਣ ਦੀ ਲੋੜ ਪੈ ਗਈ, ਇੱਕ ਇੱਕ ਮਿੰਟ ਦੇਣਾ ਪੈਣਾ ਹੁਣ। ਸੋ ਉਹਨਾਂ ਦਾ ਹਾਰਦਿਕ ਧੰਨਵਾਦ। ਮੈਂ ਬੇਨਤੀ ਕਰਾਂ ਸਰਦਾਰ ਜਗਮੋਹਨ ਸਿੰਘ ਸਾਹਨੀ ਜੀ ਨੂੰ ਕਿ ਉਹਨਾਂ ਨੂੰ ਸਨਮਾਨ ਕਰਨ ਜੀ,

ਬੇਨਤੀ ਆ ਜੀ ਸੰਤ ਨਾਰਾਇਣ ਸਿੰਘ ਜੀ ਅਤੇ ਉਹਨਾਂ ਦੇ ਜਥੇ ਨੂੰ ਕਿਹਾ ਕਿ ਸਨਮਾਨ ਪ੍ਰਾਪਤ ਕਰ ਲੈਣ ਜੀ, ਕਰਿਓ ਕਿਰਪਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅੱਗੇ ਜੀ

ਸਾਹਿਬਾਨ ਬਹੁਤ ਬਹੁਤ ਧੰਨਵਾਦ ਜੀ। ਸਨ ਸਾਹਿਬ ਜਥੇਦਾਰ ਬਹੁਤ ਬਹੁਤ ਧੰਨਵਾਦ ਜੀ ਤੇ ਚਾਖਾ ਦੇ ਬਣਨਾ ਤੇ ਉਸ ਵੇਲੇ ਤੁਹਾਨੂੰ ਦਿੱਤਾ ਜਾਵੇਗਾ। ਮੈਂ ਬੇਨਤੀ ਕਰਾਂ ਸਰਦਾਰ ਸੁਨਾਮ ਸਿੰਘ ਜੀ ਨੂੰ ਤੇ ਉਹਨਾਂ ਦੇ ਜਥੇ ਨੂੰ ਮੇਰੇ ਪਾਸੋਂ ਖੇਮਾ। ਮੈਂ ਆਪ ਇੱਕ ਮਿੰਟ ਜੀ ਧਿਆਨ ਉੱਧਰ ਇੱਕ ਮਿੰਟ ਜੀ ਇੱਕ ਮਿੰਟ ਮੇਰੀ ਬੇਨਤੀ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਨੂੰ ਖਿਮਾ ਕਰਨਾ ਆਪ ਜੀ ਨੇ ਤੇ ਸਕਤ ਨੇ ਵੀ, ਕਿਉਂਕਿ ਸਮਾਂ ਜਿਹੜਾ ਹੈਗਾ ਉਹ ਵਧੇਰੇ ਹੋ ਗਿਆ, 6 ਮਿੰਟ ਅੱਗੇ ਹੋ ਗਿਆ, 6 ਹੋਰ ਲੱਗ ਜਾਣੇ ਆ ਜਿਹਨੇ ਬੁਲਾਣੇ ਦੇ ਹਿਸਾਬ ਨਾਲ। ਸਭ ਤੋਂ ਪਹਿਲਾਂ ਗੁਰੂ ਘਰ ਦਾ ਹਿਸਾਬ ਕਿਤਾਬ ਆਪਾਂ ਦੇਣਾ ਹੈਗਾ, 3 ਮਿੰਟ ਲੈਣੇ ਸਰਦਾਰ ਕਿਰਪਾਲ ਸਿੰਘ ਅਟਵਾਲ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਡੇ ਨਾਲ ਪਿਛਲੇ ਮਹੀਨੇ ਅਗਸਤ ਮਹੀਨੇ ਦਾ ਗੁਰੂ ਘਰ ਦਾ ਹਿਸਾਬ ਕਿਤਾਬ ਸਾਂਝਾ ਕਰਨ ਦੀ ਕੋਸ਼ਿਸ਼ ਕਰੂੰਗਾ। ਜਿਵੇਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਗੁਰੂ ਘਰ ਨੂੰ ਜਿਹੜੀ ਇਨਕਮ ਆ, ਭੇਟਾ ਕਿੱਥੋਂ ਕਿੱਥੋਂ ਆਉਂਦੀ ਹੈਗੀ ਆ, ਤਕਰੀਬਨ 8 ਤਰੀਕਿਆਂ ਨਾਲ ਗੁਰੂ ਘਰ ਨੂੰ ਭੇਟਾ ਆਉਂਦੀ, ਜਿਵੇਂ ਸਾਰੇ ਮੈਂ ਲਿਸਟ ਕੀਤੇ ਹੈਗੇ ਆ। ਸਭ ਤੋਂ ਵੱਧ ਜਿਹੜੀ ਭੇਟਾ ਆਉਂਦੀ ਜਦੋਂ ਆਪਾਂ ਰਸੀਦਾਂ ਕਟਾਉਂਦੇ ਹਾਂ ਜਾਂ ਔਨਲਾਈਨ ਡੋਨੇਸ਼ਨਸ ਆਉਂਦੀਆਂ ਹੈਗੀਆਂ। ਇਹ ਆਪਣਾ ਜਿਹੜਾ ਪਿਛਲੇ ਮਹੀਨੇ ਖਰਚ ਹੋਇਆ, ਸਭ ਤੋਂ ਵੱਧ ਜਿਹੜਾ ਹੈਗਾ ਪੇਰੋਲ ਦਾ, ਤਕਰੀਬਨ 80,000 ਦੇ ਲਾਗੇ। ਉਹ ਤੋਂ ਅੱਗੇ ਮੋਰਗੇਜ ਪੇਮੈਂਟ ਆ ਜਾਂਦੀ ਆ, ਅਤੇ ਕਲੀਨਿੰਗ ਸਰਵਿਸਿਸ, ਆਪਾਂ ਜਿਹੜੀ ਗਰੋਸਰੀ ਖਰੀਦਦੇ ਹੈਗੇ ਹਾਂ ਗੁਰੂ ਘਰ ਦੇ ਰਸੋਈ ਵਾਸਤੇ, ਅਤੇ ਗੁਰਦੁਆਰਾ ਸਾਹਿਬ ਦੀ ਇੰਸ਼ੋਰੈਂਸ, 3-4 ਤਰੀਕਿਆਂ ਦੀ ਇੰਸ਼ੋਰੈਂਸ ਹੈ, ਵਰਕਰ ਕਾਮ ਅਤੇ ਅੰਬਰੇਲਾ ਅਤੇ ਫਾਇਰ ਇੰਸ਼ੋਰੈਂਸ ਆਉਂਦੀ ਹੈਗੀ ਆ, ਅਤੇ ਜਿੱਦਾਂ ਜਿੱਦਾਂ ਉਹਨਾਂ ਦੇ ਬਿੱਲ ਆਉਂਦੇ ਉੱਦਾਂ ਉੱਦਾਂ ਆਪਾਂ ਉਹਨਾਂ ਨੂੰ ਪੇ ਕਰੀ ਜਾਂਦੇ ਹੈਗੇ ਹਾਂ। ਬਾਹਰੋਂ ਜਥੇ ਆਉਂਦੇ ਹੈਗੇ ਆ, ਕਥਾ ਵਾਚਕ ਆਉਂਦੇ, ਉਹਨਾਂ ਲਈ ਅਲੱਗ ਆਈਟਮ ਪਿੱਕ ਕੀਤੀ ਹੈਗੀ ਆ। ਇਸ ਤਰ੍ਹਾਂ ਹੀ ਅੱਗੇ ਤੋਂ ਸਿਕਿਉਰਿਟੀ ਦਾ ਖਰਚਾ, ਮੇਨਟੇਨੈਂਸ ਦਾ, PG&E ਦਾ, ਆਪਣੇ ਕੋਲ ਹੁਣ ਗੈਸ ਦਾ ਬਿੱਲ ਆਉਂਦਾ ਆ, ਬਿਜਲੀ ਦਾ ਬਿੱਲ 0 ਹੋ ਗਿਆ, ਜਿਹੜੇ $41 $41 ਦੇਖਦੇ ਹਾਂ ਸਿਰਫ, ਉਹਨਾਂ ਦਾ ਕੋਈ ਟੈਕਸ ਹੈਗਾ ਇਹ? ਸੋ ਇਹ ਇਕੱਲਾ 0 ਹੀ ਨਹੀਂ ਹੋਇਆ ਹੈਗਾ, ਮਾਈਨਸ ਵਿੱਚ ਚਲਾ ਗਿਆ। ਜੁਲਾਈ ਦੇ ਮਹੀਨੇ ਵਿੱਚ ਤਕਰੀਬਨ $7,000 ਦੀ ਗੁਰੂ ਘਰ ਨੇ ਬਿਜਲੀ ਵੇਚੀ ਹੈਗੀ PG&E ਨੂੰ, ਜਿਹੜੀ ਆਪਾਂ ਬਾਅਦ ਵਿੱਚ ਵਰਤਾਂਗੇ ਜਾਂ ਰਾਤ ਨੂੰ ਜਾਂ ਸਿਆਲਾਂ ਨੂੰ ਜਦੋਂ ਮੀਂਹ ਪੈਂਦੇ ਹੈਗੇ ਆ। ਅਤੇ ਇਸ ਤਰ੍ਹਾਂ ਬਾਕੀ ਹੋਰ ਖਰਚੇ ਆ ਕੇ ਸਾਰੇ ਕੁੱਲ ਮਿਲਾ ਕੇ ਆਪਣਾ ਪਿਛਲੇ ਮਹੀਨੇ ਦਾ ਤਕਰੀਬਨ $2,00,000, $1,96,971 $2,00,000 ਦੇ ਲਾਗੇ ਆਪਣਾ ਖਰਚਾ ਆਇਆ ਹੈਗਾ। ਇਹਦੇ ਵਿੱਚ ਬਿਜਲੀ ਦਾ 10-12,000 ਘਟਾ ਲਓ ਜਿਹੜਾ ਨਹੀਂ ਆਇਆ, ਪਾਣੀ ਦਾ ਬਿੱਲ ਇਸ ਮਹੀਨੇ ਹੈ ਨਹੀਂ ਸੀਗਾ, 15,000 ਉਹ ਆ ਜਾਂਦਾ ਹੈ ਇਸ ਕਰਕੇ। ਨਹੀਂ ਤਾਂ ਆਮ ਤੌਰ 'ਤੇ 2-2.25 ਲੱਖ ਮਹੀਨੇ ਦਾ ਆਪਣਾ ਗੁਰਦੁਆਰਾ ਸਾਹਿਬ ਦਾ ਰਨਿੰਗ ਐਕਸਪੈਂਸਿਸ ਹੈਗੇ ਆ। ਅਤੇ ਅੱਗੇ ਮੈਂ ਤੁਹਾਨੂੰ ਦਿਖਾਉਣਾ ਗੁਰੂ ਘਰ ਦੀ ਇਨਕਮ ਜਿਹੜੀ ਕਿੱਥੋਂ ਆਉਂਦੀ ਹੈਗੀ ਆ, ਜਿਹੜੇ ਆਪਣੇ ਚੈੱਕ ਅਤੇ ਕੈਸ਼ ਜਿਹੜਾ ਤਕਰੀਬਨ $3,00,000 ਪਿਛਲੇ ਮਹੀਨੇ ਸੀਗਾ, ਅਤੇ ਬਿਲਡਿੰਗ ਫੰਡ ਡੋਨੇਸ਼ਨ ਆਈਆਂ 1,19,000-25,000 ਇਹਦੇ ਵਿੱਚ ਡਾਕਟਰ ਰਾਜੂ ਨੇ ਦਿੱਤਾ ਸੀਗਾ, ਅਤੇ ਹੋਰ 5-10,000 ਕਰਕੇ ਕੁੱਲ ਮਿਲਾ ਕੇ ਤਕਰੀਬਨ 1,20,000 ਆਪਾਂ ਨੂੰ ਬਿਲਡਿੰਗ ਫੰਡ ਵਾਸਤੇ ਡੋਨੇਸ਼ਨ ਆਈਆਂ ਹੈਗਾ। ਕ੍ਰੈਡਿਟ ਕਾਰਡ ਜਿਹੜਾ ਆਪਾਂ ਬਾਹਰ ਵਰਤਦੇ ਹੈਗੇ ਹਾਂ ਉਹ ਵੀ 15,000, ਔਨਲਾਈਨ ਜਿਹੜੀ ਸੰਗਤਾਂ ਡੋਨੇਟ ਕਰਦੀਆਂ, ਅਰਦਾਸ ਕਰਵਾਉਂਦੀਆਂ, ਉਹਦਾ ਵੀ ਤਕਰੀਬਨ $15,000 ਸੀਗਾ। ਅਤੇ ਬੈਂਕ ਟੂ ਬੈਂਕ ਡੋਨੇਸ਼ਨ ਦਾ 1,01,000, ਇਹਦੇ ਵਿੱਚ ਕੁਲਵੰਤ ਸਿੰਘ ਸਿੱਧੂ ਨੇ $1,00,000 ਜਿਹੜਾ ਪ੍ਰੋਮਿਸ ਕੀਤਾ ਸੀਗਾ ਉਹਨਾਂ ਨੇ ਇਹ ਦੇ ਦਿੱਤਾ ਹੈਗਾ, ਗੁਰੂ ਘਰ ਦੀ ਬੈਂਕ ਵਿੱਚ ਆ ਗਿਆ। ਸੋ ਇਹ ਸਾਰਾ ਕੁੱਲ ਮਿਲਾ ਕੇ ਆਪਣਾ ਜਿਹੜਾ ਗੁਰੂ ਘਰ ਦੀ ਇਨਕਮ ਸੀਗੀ 5,78,000 ਆਪਣੀ ਇਨਕਮ ਸੀ, ਅਤੇ ਜਿਹਦੇ ਵਿੱਚ ਆਪਾਂ ਜੇ 1,96,000 ਘਟਾ ਦਈਏ ਤਾਂ ਆਪਾਂ ਕੰਸਟਰਕਸ਼ਨ ਲਈ 3,81,000 ਆਪਾਂ ਵਰਤਿਆ ਹੈਗਾ। ਕਾਫੀ ਸੰਗਤ ਮੈਂਬਰਾਂ ਨੇ ਔਨਲਾਈਨ ਆਟੋਮੈਟਿਕ ਡੋਨੇਸ਼ਨ ਸੈਟਅਪ ਕੀਤੀਆਂ, ਬੈਂਕ ਤੋਂ ਸਿੱਧੇ ਅਕਾਊਂਟ ਗੁਰੂ ਘਰ 'ਚ ਆ ਜਾਂਦੇ ਹੈਗੇ ਆ। ਬਿਗ ਡੋਨੇਸ਼ਨਾਂ ਜਿਹੜੀਆਂ ਆਈਆਂ ਹੈਗੀਆਂ ਮੈਂ ਗ੍ਰੀਨ ਹਾਈਲਾਈਟ ਕੀਤੀਆਂ, ਜਿਨ੍ਹਾਂ ਦੇ ਕੰਪਲੀਟ ਪੈਸੇ ਗੁਰੂ ਘਰ ਨੂੰ ਪਹੁੰਚ ਚੁੱਕੇ ਹੈਗੇ ਆ। ਅੱਗੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੇ ਨਵੇਂ ਸੰਗਤ ਮੈਂਬਰਾਂ ਨੇ ਕੁਛ ਡੋਨੇਸ਼ਨਾਂ ਦਿੱਤੀਆਂ, ਜਿਵੇਂ ਜਸਵੀਰ ਬਲਵੀਰ ਸਿੰਘ 5,100, ਜਸਵੰਤ ਸਿੰਘ ਗਿੱਲ 10,000, ਕਰਨਾਮ ਸਿੰਘ ਪੰਨੂ 10,000। ਇਸ ਤਰ੍ਹਾਂ ਕਾਫੀ ਸੰਗਤਾਂ, ਨਵਤੇਜ ਸਿੰਘ ਨਾਲ ਇਹ ਸਲੀਨਸ ਰਹਿੰਦੇ ਆ ਪਰ ਹੁਣ ਇਹ ਗਿੱਲ ਰਿਮੂਵ ਹੋ ਗਏ, ਹਰੇਕ ਮਹੀਨੇ ਇਹ $4,000 ਗੁਰੂ ਘਰ ਨੂੰ ਚੈੱਕ ਲੈ ਕੇ ਆ ਜਾਂਦੇ। ਇਹ ਹੁਣੇ ਨਹੀਂ, ਇਹ ਬੜੇ ਲੰਬੇ ਸਮੇਂ ਤੋਂ, ਤਕਰੀਬਨ ਮੇਰਾ ਖਿਆਲ 10 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ, ਜੇ ਹਰ ਮਹੀਨੇ ਇਹ ਤਕਰੀਬਨ ਸੰਗਰਾਂਦ ਦੇ ਲਾਗੇ ਆਉਂਦੇ ਆ ਅਤੇ ਇੱਥੇ ਕੀਰਤਨ ਸੁਣ ਕੇ ਲੰਗਰ ਦੇ ਵਿੱਚ ਜਾ ਕੇ ਭਾਂਡਿਆਂ ਦੀ ਸੇਵਾ ਕਰਦੇ। ਪਰਮਾਤਮਾ ਇਹਨਾਂ ਨੂੰ ਬਹੁਤ ਚੜ੍ਹਦੀ ਕਲਾ 'ਚ ਰੱਖੇ। ਕੁਲਵਿੰਦਰ ਸਿੰਘ ਪਾਵਲਾ ਉਹ 4,000 ਦੇ ਗਏ, ਸੰਧੂ ਫੈਮਿਲੀ ਫਰੀ ਮੋਟ ਤੋਂ 5,000, ਕਸ਼ਮੀਰੀ ਲਾਲ $11,000 ਉਹਨਾਂ ਨੇ ਭੇਟਾ ਕੀਤਾ ਹੈਗਾ। ਇਸ ਤਰ੍ਹਾਂ ਕਾਫੀ ਸੰਗਤ ਡੋਨੇਟ ਕਰ ਰਹੀ ਆ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਜਿਹਨੇ ਵੀ ਅਜੇ ਨਵੀਆਂ ਬੈਡ ਬਣ ਰਹੀਆਂ ਬੈਡਿੰਗਾਂ 'ਚ ਹਿੱਸਾ ਨਹੀਂ ਪਾਇਆ, ਯੋਗਦਾਨ ਨਹੀਂ ਪਾਇਆ, ਪਲੀਜ਼ ਕਿਰਪਾ ਕਰੋ, ਬੈਡਿੰਗਾਂ ਬਹੁਤ ਵਧੀਆ ਸ਼ਾਨਦਾਰ ਬਣ ਜਾਣੀਆਂ ਅਗਲੇ ਸਾਲ, ਅਤੇ ਸਾਰੀ ਸੰਗਤ ਦਾ ਬੜਾ ਫਾਇਦਾ ਹੋਣਾ ਉਹਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਧੰਨਵਾਦ ਸਰਦਾਰ ਕਿਰਪਾਲ ਸਿੰਘ ਇਟਵਾਲ ਜੀ ਦਾ। ਹੁਣ ਮੈਂ ਬੇਨਤੀ ਕਰਾਂ ਸਰਦਾਰ ਅਮਰਜੋਤ ਸਿੰਘ ਜੀ ਨੂੰ ਕਾਲਜ ਪ੍ਰੈਪ ਬਾਰੇ ਜੋ 2 ਮਿੰਟਾਂ ਦੇ ਵਿੱਚ ਸਮਾਪਤ ਕਰਨਗੇ ਇਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
1: ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੈਂ ਅਮਰਜੋਤ ਸਿੰਘ ਹੈਗਾ ਜੀ ਅਤੇ ਮੈਂ ਤੁਹਾਨੂੰ ਅੱਜ ਕਾਲਜ ਪ੍ਰੈਪ ਪ੍ਰੋਗਰਾਮ CPP ਬਾਰੇ ਦੱਸਾਂਗਾ। ਅਤੇ ਅਸੀਂ ਦੇਖਿਆ ਅਸੀਂ ਆਪਣੇ ਬੱਚਿਆਂ ਨਾਲ ਅਸੀਂ ਦੇਖਦੇ ਹਾਂ ਕਈ ਵਾਰੀ ਹੋਮਵਰਕ ਉਹਨਾਂ ਤੋਂ ਨਹੀਂ ਹੁੰਦਾ, ਕੋਈ ਨਵੇਂ ਕੋਨਸੈਪਟ ਉਹਨਾਂ ਨੂੰ ਸਕੂਲ 'ਚ ਸਿਖਾਉਂਦੇ ਨੇ ਅਤੇ ਉਹ ਉਹਨਾਂ ਨੂੰ ਨਹੀਂ ਆਉਂਦੇ ਅਤੇ ਹੌਲੀ ਹੌਲੀ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਏਗਾ ਹੀ ਨਹੀਂ ਅਤੇ ਦੇ ਆਰ ਨੋਟ ਸਮਾਰਟ ਇਨਫ ਐਂਡ ਦੇ ਆਰ ਨੋਟ ਗੁੱਡ ਐਟ ਇਟ ਐਂਡ ਹੌਲੀ ਹੌਲੀ ਉਹਨਾਂ ਦਾ ਕੋਨਫੀਡੈਂਸ ਬਿਲਕੁਲ ਲੂਜ਼ ਹੋ ਜਾਂਦਾ ਹੈਗਾ। ਕਾਲਜ ਪ੍ਰੈਪ ਪ੍ਰੋਗਰਾਮ ਐਗਜ਼ਿਸਟ ਟੂ ਸੋਲਵ ਦੈਟ, ਟੂ ਫਿਕਸ ਦੈਟ। ਅਸੀਂ ਆਪਣੇ ਬੱਚਿਆਂ ਨੂੰ ਇੱਥੇ ਬਿਫੋਰ ਦੇ ਗੈਟ ਇੰਟਰੋਡਿਊਸਡ ਇਨ ਕੋਨਸੈਪਟ ਇਨ ਦ ਸਕੂਲ, ਅਸੀਂ ਉਹਨਾਂ ਨੂੰ ਇੱਥੇ ਕਰਾਉਂਦੇ ਹਾਂ ਅਤੇ ਹੌਲੀ ਹੌਲੀ ਇਹ ਹੁੰਦਾ ਕਿ ਉਹਨਾਂ ਦਾ ਹੋਮਵਰਕ ਈਜ਼ੀ ਹੋ ਜਾਂਦਾ, ਟੈਸਟ ਜਿਹੜੇ ਉਹ ਦਿੰਦੇ ਨੇ ਉਹ ਉਹਨਾਂ ਵਾਸਤੇ ਆਸਾਨ ਹੋ ਜਾਂਦੇ ਨੇ, ਦੇ ਬਿਕਮ ਮੋਰ ਐਂਡ ਮੋਰ ਕੋਨਫੀਡੈਂਟ ਐਂਡ ਇੰਡੀਪੈਂਡੈਂਟ ਲਰਨਰਸ ਐਂਡ ਦੈਟਸ ਰੀਅਲੀ ਵਾਟ ਵੀ ਆਰ ਲੁਕਿੰਗ ਫੋਰ। ਐਂਡ ਅਸੀਂ ਸੰਡੇ ਨੂੰ ਅਸੀਂ ਵੀਕ ਵਿੱਚ ਉਹਨਾਂ ਨੂੰ ਦਿੰਦੇ ਹਾਂ ਕਿ ਆਪਣੇ ਘਰ 'ਚ ਅੱਧਾ ਅੱਧਾ ਘੰਟਾ ਲਾਉਣ ਅਤੇ ਆਪਣਾ ਡੇਲੀ ਹੈਬਿਟ ਪਾਉਣ ਪੜ੍ਹਨ ਦੀ, ਅਤੇ ਇੱਕ ਵਾਰੀ ਉਹ ਹੈਬਿਟ ਚੰਗੀ ਪੈ ਜਾਂਦੀ ਹੈ ਉਹਦੇ ਬਾਅਦ ਜਦੋਂ ਆਉਂਦੇ ਨੇ ਸੰਡੇ ਨੂੰ ਸਾਡੇ ਕੋਲ ਇੱਥੇ, ਅਸੀਂ ਉਹਨਾਂ ਨੂੰ ਬੜੀ ਟਫ ਪ੍ਰੋਬਲਮਸ ਕਰਾਉਂਦੇ ਹਾਂ ਅਤੇ ਉਹਦੇ ਬਾਅਦ ਉਹਨਾਂ ਨੂੰ ਅਸੀਂ ਉਹਨਾਂ ਦੇ ਕੁਇਜ਼ ਵੀ ਲੈਂਦੇ ਹਾਂ। ਵੀ ਬੇਸਿਕਲੀ ਮੇਕ ਸ਼ੋਰ ਦੈਟ ਦੇ ਆਰ ਦੇ ਫੀਲ ਕੋਨਫੀਡੈਂਟ, ਦੇ ਬਿਕਮ ਇੰਡੀਪੈਂਡੈਂਟ ਲਰਨਰਸ, ਦੈਟਸ ਰੀਅਲੀ ਅਵਰ ਗੋਲ ਹੇਅਰ। ਅਤੇ ਸੰਡੇ ਮਾਰਨਿੰਗ ਅਸੀਂ ਸ਼ੁਰੂ ਕਰਦੇ ਹਾਂ ਮੂਲ ਮੰਤਰ ਸਾਹਿਬ ਦਾ ਜਾਪ ਕਰਦੇ ਹਾਂ ਜੀ ਬੱਚਿਆਂ ਨਾਲ, ਅਤੇ ਪੇਰੈਂਟਸ ਵੀ ਹੁੰਦੇ ਨੇ ਅਤੇ ਦਿਸ ਆਲ ਦਿਸ ਇਜ਼ ਐਕਚੁਲੀ ਵਿਦ ਅ ਗ੍ਰੇਟ ਪਾਰਟਨਰਸ਼ਿਪ ਵਿਦ ਦ ਪੇਰੈਂਟਸ, ਕਿ ਪੇਰੈਂਟਸ ਬੱਚਿਆਂ ਵਾਸਤੇ ਟਾਈਮ ਰੋਜ਼ ਥੋੜ੍ਹਾ ਥੋੜ੍ਹਾ ਕੱਢਣ ਤਾਂ ਕਿ ਬੱਚੇ ਉੱਥੇ ਆਪਣਾ ਘਰ 'ਚ ਆਪਣਾ ਪੜ੍ਹਨ ਦੀ ਆਦਤ ਪਾਉਣ, ਜਿੱਦਾਂ ਤਾਂ ਇੱਥੇ ਆਉਂਦੇ ਹਨ ਅਤੇ ਉਹਨਾਂ ਨੂੰ ਅਸੀਂ ਟਫ ਪ੍ਰੋਬਲਮਸ ਤੋਂ ਲੈ ਕੇ ਜਾਈਏ ਸੋ ਦੈਟ ਦੇ ਫੀਲ ਈਵਨ ਮੋਰ ਕੋਨਫੀਡੈਂਟ। ਐਂਡ ਸਾਡੀ ਟੀਮ ਜਿਹੜੀ ਹੈਗੀ ਜੀ ਉਹ ਯੂ ਨੋ ਦਿਸ ਇਜ਼ ਕੰਪ੍ਰਾਈਜ਼ ਆਫ ਫਿਊ PhDs, ਪੀਪਲ ਵਿਦ ਮਾਸਟਰ ਮਲਟੀਪਲ ਮਾਸਟਰਸ ਡਿਗਰੀਜ਼, ਐਂਡ ਅਸੀਂ ਬਿਲਕੁਲ ਇਸ 3 ਵੈਲਿਊਜ਼ ਨੇ ਸਾਡੀਆਂ ਜਿਹਦੇ 'ਤੇ ਅਸੀਂ ਖੜ੍ਹੇ ਹਾਂ ਜੀ। ਪਹਿਲੀ ਹੈ ਸੇਵਾ, ਅਸੀਂ ਹਿਊਮਿਲਿਟੀ ਨਾਲ ਸੇਵਾ ਕਰਦੇ ਹਾਂ ਅਤੇ ਅਸੀਂ ਬੱਚਿਆਂ ਨੂੰ ਵੀ ਦੇਖਦੇ ਹਾਂ ਕਿ ਬੱਚੇ ਸਾਡੇ ਸਿੱਖਣ ਕਿ ਕਿਸ ਤਰ੍ਹਾਂ ਸੇਵਾ ਕਰਨੀ ਹੈ ਵਿਦ ਹਿਊਮਿਲਿਟੀ। ਦੂਜੀ ਗੱਲ ਹੈ ਜੀ ਚੜ੍ਹਦੀ ਕਲਾ, ਅਸੀਂ ਬੱਚਿਆਂ ਨੂੰ ਔਨ ਪਰਪਸ ਟਫ ਪ੍ਰੋਬਲਮਸ ਕਰਾਉਂਦੇ ਹਾਂ ਇੱਥੇ ਸੋ ਦੈਟ ਉਹਨਾਂ ਦਾ ਉਹਨਾਂ ਨੂੰ ਯੂ ਨੋ ਦੇ ਗੈਟ ਥਰੂ ਯੂ ਨੋ ਟਫ ਪ੍ਰੋਬਲਮ ਐਂਡ ਦੇ ਨੋ ਹਾਊ ਟੂ ਸੋਲਵ ਇਟ, ਉਹਦੇ ਨਾਲ ਉਹਨਾਂ ਨੂੰ ਬੜਾ ਕੋਨਫੀਡੈਂਸ ਆਉਂਦਾ ਜੀ ਅਤੇ ਤਾਂ ਕਿ ਉਹਨਾਂ ਦੀ ਚੜ੍ਹਦੀ ਕਲਾ ਹਮੇਸ਼ਾ ਬਰਕਰਾਰ ਰਹੇ, ਰਾਈਟ? ਸੋ ਦੈਟਸ ਦ ਸੈਕਿੰਡ ਥਿੰਗ। ਥਰਡ ਇਜ਼ ਸਰਬੱਤ ਦਾ ਭਲਾ, ਅਸੀਂ ਚਾਹੁੰਦੇ ਹਾਂ ਕਿ ਇੱਕ ਇੱਕ ਬੱਚਾ ਜਿਹੜਾ ਇੱਥੇ ਆਏ ਉਹ ਯੂ ਨੋ ਬੈਨੀਫਿਟ ਕਰੇ, ਅਤੇ ਕਦੀ ਅਸੀਂ 2 ਬੱਚਿਆਂ ਦਾ ਆਪਸ ਵਿੱਚ ਕੰਪੈਰੀਜ਼ਨ ਨਹੀਂ ਹੋਣ ਦਿੰਦੇ, ਕਦੀ ਮਾਰਕਸ ਲੀਕ ਨਹੀਂ ਕਰਦੇ ਉਹਨਾਂ ਦੇ। ਸਾਡਾ ਏਮ ਹੈ ਕਿ ਹਰ ਬੱਚਾ ਪ੍ਰੋਗਰੈਸ ਕਰੇ ਅਤੇ ਸਾਡਾ ਵਿਜ਼ਨ ਬੇਸਿਕਲੀ ਹੈਗਾ ਕਿ ਅਸੀਂ ਬੱਚੇ ਜਿਹੜੇ ਨੇ ਦੇ ਸ਼ੁੱਡ ਬੀ ਸਟਰੋਂਗ ਇਨ ਸਕੂਲ, ਦੇ ਸ਼ੁੱਡ ਬੀ ਸਟਰੋਂਗ ਇਨ ਸਿੱਖੀ ਐਂਡ ਦੇ ਸ਼ੁੱਡ ਬੀ ਰੈਡੀ ਟੂ ਸਰਵ ਦ ਕਮਿਊਨਿਟੀ। ਅਤੇ ਤੁਸੀਂ ਜੇ ਹੋਰ ਇਹਦੇ ਬਾਰੇ ਪਤਾ ਕਰਨਾ ਚਾਹੁੰਦੇ ਹੋ ਜੀ ਤਾਂ ਸਾਡਾ ਇੱਥੇ ਬਾਹਰ CPP ਦਾ ਟੇਬਲ ਲੱਗਿਆ, ਸੋ ਵੀ ਵਿਲ ਵੈਲਕਮ ਯੂ ਦੇਅਰ। ਐਨੀ ਕਾਇੰਡ ਆਫ ਤੁਸੀਂ ਯੂ ਨੋ ਉੱਥੇ ਆਓ, ਆਪਣੇ ਬੱਚਿਆਂ ਨੂੰ ਐਨਰੋਲ ਕਰਾਓ। ਇਫ ਯੂ ਵਾਂਟ ਟੂ ਡੂ ਸੇਵਾ ਐਜ਼ ਅ ਟਿਊਟਰ, ਯੂ ਨੋ ਕਮ ਟੂ ਅਸ ਐਂਡ ਵੀ ਵਿਲ ਵੈਲਕਮ ਦੈਟ। ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਧੰਨਵਾਦ ਸਰਦਾਰ ਅਮਰਜੋਤ ਸਿੰਘ ਜੀ ਦਾ। ਅਤੇ ਹੁਣ ਮੈਂ ਬੇਨਤੀ ਕਰਾਂ, ਸਾਡੇ ਪਾਸ ਸਰਦਾਰ ਅਮਰਜੀਤ ਸਿੰਘ ਜੀ ਮੁਲਤਾਨੀ ਆਏ ਨੇ ਸੈਂਟਰ ਕਲਾ ਗੁਰੂ ਘਰ ਤੋਂ, ਅਤੇ ਨਾਲ ਸਾਡੀ ਕਮੇਟੀ ਆਈ ਉਹਨਾਂ ਦੀ। 1 ਮਿੰਟ ਵਾਸਤੇ ਉਹਨਾਂ ਨੂੰ ਬੇਨਤੀ ਕਰਾਂ, ਫੰਡ ਰੇਜ਼ ਕਰ ਰਹੇ ਨੇ। ਮੈਂ ਵੀ ਸਵੇਰ ਦਾ 2-3 ਵਾਰ ਕਰ ਚੁੱਕਾਂ, ਬੇਨਤੀ ਮੈਂ ਕਰੀ ਜਾਣੀ, ਫਿਰ ਵੀ ਮੈਂ ਉਹਨਾਂ ਨੂੰ ਬੇਨਤੀ ਕਰਾਂ 1 ਮਿੰਟ ਆ ਕੇ ਅਤੇ ਆਪਣੇ ਵਿਚਾਰ ਬੇਨਤੀ ਸਾਂਝੀ ਕਰਨ, ਅਤੇ ਫਿਰ ਆਪਾਂ ਪ੍ਰੋਗਰਾਮ ਤਕਰੀਬਨ 16 ਮਿੰਟ ਲੇਟ ਹੋ ਚੁੱਕੇ ਹਾਂ। ਮੈਂ ਨਿੱਜੀ ਤੌਰ 'ਤੇ ਹੱਥ ਜੋੜ ਕੇ ਸਾਰੀ ਸੰਗਤ ਤੋਂ ਮਾਫ਼ੀ ਮੰਗਦਾ।
2: ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਕਿਸਾ ਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਅਸੀਂ ਸਿਲੀਕੋਨ ਵੈਲੀ ਗੁਰਦੁਆਰਾ ਸਾਹਿਬ ਸ਼ਾਂਤਾ ਕਲਾਰਾ ਤੋਂ ਸਮੂਹ ਮੈਨੇਜਮੈਂਟ ਕਮੇਟੀ ਆਦਿ ਦੇ ਚਰਨਾਂ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਸੀਂ ਹਾਜ਼ਰ ਹੋਏ ਹਾਂ। ਸੰਨ 2012 ਦੇ ਵਿੱਚ ਉੱਥੇ ਸਿਲੀਕੋਨ ਵੈਲੀ ਗੁਰਦੁਆਰਾ ਸੰਗਤ ਦੀ ਸਹੂਲਤ ਵਾਸਤੇ ਸ਼ੁਰੂ ਕੀਤਾ ਗਿਆ ਸੀ। ਕਿਰਾਏ ਦੀ ਬਿਲਡਿੰਗ ਵਿੱਚ ਹੋਣ ਕਰਕੇ ਸਾਨੂੰ ਹੁਣ ਤੱਕ ਅਸੀਂ ਬਿਲਕੁਲ ਠੀਕ ਠਾਕ ਰਹੇ ਹਾਂ, ਪਰ ਉਹ ਬਿਲਡਿੰਗ ਕਿਸੇ ਨੇ ਖਰੀਦ ਲਈ ਹੈ, ਜਿਸ ਕਰਕੇ ਸਾਨੂੰ ਉੱਥੋਂ ਮੂਵ ਹੋਣ ਲਈ ਉਹਨਾਂ ਨੇ ਨੋਟਿਸ ਦਿੱਤਾ ਹੈ। ਸਾਡੀ ਅਸੀਂ ਆਪਣੀ ਗੁਰਦੁਆਰਾ ਸਾਹਿਬ ਦੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਬਿਲਡਿੰਗ ਖਰੀਦੀ ਹੋਈ ਹੈ, ਜਿਸ ਦੀ ਜਿਹੜੀ ਕੰਪਲੀਟ ਹੋਣ ਜਾ ਰਹੀ ਹੈ ਬਿਲਕੁਲ, ਅਤੇ ਇਸ ਵਾਸਤੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ, ਮਾਇਆ ਦੀ ਕਾਫੀ ਲੋੜ ਹੈ। ਅਤੇ ਗੁਰੂ ਸਾਹਿਬ ਨੇ ਜਿਨ੍ਹਾਂ ਸੰਗਤਾਂ ਦੇ ਉੱਤੇ ਕਿਰਪਾ ਕੀਤੀ ਹੈ, ਉਹ ਬੜੀ ਸਤਿਕਾਰ ਅਤੇ ਸ਼ਰਧਾ ਦੇ ਨਾਲ ਗੁਰੂ ਵਾਸਤੇ ਇਹ ਸੇਵਾ ਦੇ ਰਹੇ ਹਨ। ਗੁਰੂ ਸਾਹਿਬ ਜੀ ਦਾ ਫਰਮਾਨ ਵੀ ਹੈ ਨਾ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ, ਇਸੇ ਆਸੇ ਨੂੰ ਮੁੱਖ ਰੱਖ ਕੇ ਇਹ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ, ਜੋ ਕਿ ਸੈਨ ਹੋਜ਼ੇ ਏਅਰਪੋਰਟ ਦੇ ਬਿਲਕੁਲ ਨਜ਼ਦੀਕ ਹੈ ਗੁਰਦੁਆਰਾ ਸਾਹਿਬ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਨਾਮ ਪਦਾਰਥ ਮਨ ਵਸਾ ਅਚਿੰਤ, ਨਾਮ ਪਦਾਰਥ ਪਏ ਅਚਿੰਤ ਵਸਾ ਮਨਿਆਏ, ਗੁਰੂ ਕਿਰਪਾ ਕਰੇ। ਆਪ ਸਾਰੀਆਂ ਸੰਗਤਾਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ, ਗੁਰੂ ਸਾਹਿਬ ਜੀ ਦੀ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਓ, ਸਾਰੇ ਰਲ ਮਿਲ ਕੇ ਹੰਬਲਾ ਮਾਰੀਏ, ਇਸ ਸੇਵਾ ਦੇ ਕੁੰਭ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਜਿੰਨਾ ਕੁ ਹੋ ਸਕੇ। ਸੋ ਸੋ ਗੁਰੂ ਕਿਰਪਾ ਕਰੇ। ਆਪ ਸਾਰਿਆਂ ਦੇ ਚਰਨਾਂ ਵਿੱਚ ਫਿਰ ਬੇਨਤੀ ਕਰਦੇ ਹਾਂ ਕਿ ਇਹ ਗੁਰਦੁਆਰਾ ਸਾਹਿਬ ਤਾਂ ਸਥਾਪਿਤ ਕੀਤਾ ਗਿਆ ਸੀ ਕਿ ਸਾਨੂੰ ਉੱਥੋਂ ਮਾਊਂਟਨ ਵਿਊ, ਸਿਲੀਕੋਨ ਵੈਲੀ ਜਿਹੜਾ ਹੱਬ ਹੈ, ਮਾਊਂਟਨ ਵਿਊ, ਸੰਨੀਵੇਲ, ਸਾਂਟਾ ਕਲਾਰਾ, ਪਾਲੋ ਆਲਟੋ, ਉਹਦੇ ਕਰਕੇ ਸਾਨੂੰ ਉੱਥੇ ਖੋਲ੍ਹਣਾ ਪਿਆ ਸੀ। ਅਤੇ ਇਹ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਿਛਲੇ 12 ਸਾਲਾਂ ਤੋਂ ਅਸੀਂ ਜੋ ਨਿਰੰਤਰ ਚਲਾ ਰਹੇ ਹਾਂ, ਸੰਗਤਾਂ ਦੇ ਸਹਿਯੋਗ ਦੇ ਨਾਲ ਚਲਾ ਰਹੇ ਹਾਂ, ਆਪ ਸਾਰਿਆਂ ਦਾ ਉੱਥੇ ਬਹੁਤ ਸਹਿਯੋਗ ਮਿਲਦਾ ਪਿਆ ਹੈ। ਅਸੀਂ ਗੁਰਦੁਆਰਾ ਸਾਹਿਬ ਫ੍ਰੀ ਮਾਊਂਟ ਤੋਂ ਵੀ ਉੱਥੋਂ ਫੰਡ ਕਰਕੇ ਲੈ ਕੇ ਫੰਡ ਇਕੱਠਾ ਕਰਕੇ ਲੈ ਕੇ ਆਏ ਹਾਂ। ਹੁਣ ਅੱਜ ਆਪ ਸੰਗਤਾਂ ਦੇ ਚਰਨਾਂ ਵਿੱਚ ਅਸੀਂ ਨਿਮਰਤਾ ਸਾਹਿਤ ਬੇਨਤੀ ਕਰਨ ਆਏ ਹਾਂ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸਨ ਹੋਜੇ, ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਬਹੁਤ ਸਹਿਯੋਗ ਦਿੱਤਾ ਹੈ, ਪ੍ਰਬੰਧਕਾਂ ਨੇ ਆਪ ਵੀ ਬੜੀ ਮਾਇਆ ਜਿਹੜੀ ਹੈ ਉਹ ਫੰਡ ਵਿੱਚ ਪਾਈ ਹੈ। ਤੁਹਾਡੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਸੇਵਾ ਦੇ ਵਿੱਚ ਹਿੱਸਾ ਪਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਧੰਨਵਾਦ ਸਰਦਾਰ ਅਮਰਜੀਤ ਸਿੰਘ ਮੁਲਤਾਨੀ ਜੀ ਦਾ। ਹੁਣ ਮੈਂ ਇੱਕ ਮਿੰਟ ਤੋਂ ਘੱਟ ਸਮਾਂ ਲੈਣਾ ਜੀ ਆਉਂਦੇ ਐਤਵਾਰ ਦਾ ਪ੍ਰੋਗਰਾਮ, ਉਹ ਹੈ ਕਿ ਜੋ ਸਹਿਜ ਪਾਠ ਆਪਾਂ ਤਰਨ ਤਾਰਨ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਨੂੰ ਸਮਰਪਣ ਰੱਖਿਆ ਸੀ, ਉਸ ਦੇ ਭੋਗ ਉਸ ਐਤਵਾਰ ਆਉਂਦੇ 10 ਵਜੇ ਇੱਥੇ ਮੇਨ ਹਾਲ 'ਚ ਪੈਣੇ ਨੇ। ਉਸ ਤੋਂ ਬਾਅਦ ਨਗਰ ਕੀਰਤਨ ਦਾ ਸਮਾਂ ਨੋਟ ਕਰ ਲਓ, ਉਹ ਹੈ ਜੀ 1:45 ਤੋਂ 1:45। ਆਪ ਜੀ ਨੇ 1:45 ਤੋਂ ਪਹਿਲਾਂ ਆ ਕੇ ਬਿਰਾਜਮਾਨ ਹੋ ਜਾਣਾ ਤਾਂ ਕਿ ਨਗਰ ਕੀਰਤਨ ਵਿੱਚ ਹਿੱਸਾ ਲੈ ਸਕੋ। ਬਾਕੀ ਸੂਚਨਾਵਾਂ ਨਹੀਂ ਦੇ ਸਕਣਾ ਮੈਂ, ਹੁਣ ਬਾਅਦ 'ਚ ਦੇਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

0: परम सन्मान योग गुरु प्यारे गुरु सवारे खालसा जीओ सतगुरु सच्चे पातशाह धन श्री गुरु ग्रंथ साहिब महाराज जी दे पहले प्रकाश दिहाड़े नूं समर्पित प्रबंधक साहिबाना वालों इस सितंबर का पूरा महीना श्री जपजी साहिब जी ते ही कथा हो रही है, संथ्या हो रही है। जपजी साहिब जी का संडे नूं कीर्तन किया जा रहा है। सतगुरु सच्चे पातशाह कृपा करन, बख्शिश करन, अनेकां होईयां भुलां बख्श देणियां, इसे तरह सहयोग बख्शिश करना जी। अगले एतवार नूं भी 12 बजे इसे तरह श्री जपजी साहिब जी दे कीर्तन होणगे। आप जीआं ने समय सिर पहुंचण दी कृपालता करनी जी। फुल्लां दी खिमां बख्शदे होए फतेह दी सांझ पाओ। वाहिगुरु जी का खालसा, वाहिगुरु जी की फतेह।
1: ਗੁਰਪੂਰੈ ਕਿਰਪਾ ਧਾਰੀ ਪਾ ਪੂਰੀ ਲੋਚ ਹਮਾਰੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ। ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਪੁਰਬ ਤੇ ਆ ਕੇ ਕਥਾ ਕੀਰਤਨ ਸਰਵਨ ਕਰਕੇ ਬਖਸ਼ਣ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਤੋਂ ਕੀਰਤਨੀ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਸ੍ਰੀ ਜਪਜੀ ਸਾਹਿਬ ਜੀ ਪਵਿੱਤਰ ਬਾਣੀ ਦੇ ਕੀਰਤਨ ਰੂਪ ਵਿੱਚ ਆਪ ਜੀ ਨੂੰ ਸਰਵਨ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ ਸ੍ਰੀ ਜਪਜੀ ਸਾਹਿਬ ਜੀ ਲੜੀਵਾਰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ 5 ਮਿੰਟ ਪਹਿਲਾਂ ਸਮਾਪਤੀ ਕਰ ਦੇਣ, ਤਾਂ ਕਿ ਅਸੀਂ ਥੋੜ੍ਹਾ ਪ੍ਰੋਗਰਾਮ 5 ਮਿੰਟ ਦਾ ਹੈਗਾ, ਫਿਰ ਸੂਚਨਾਵਾਂ ਜਲਦੀ ਜਲਦੀ ਅਗਲੇ ਐਤਵਾਰ ਦੀਆਂ। ਆਉਂਦੇ ਐਤਵਾਰ ਤੋਂ ਪਹਿਲਾਂ 24 ਤਰੀਕ ਨੂੰ ਹੈ ਜੀ ਗੁਰੂ ਤਖ਼ਤ ਗੱਦੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ, 26 ਤਰੀਕ ਨੂੰ ਹੈ ਜੋਤੀ ਜੋਤ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ, ਅਤੇ ਨਾਲ 27 ਤਰੀਕ ਨੂੰ ਆਉਂਦੇ ਐਤਵਾਰ ਆਪਾਂ ਮਨਾ ਰਹੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ, ਜੋ ਸਾਰਾ ਮਹੀਨਾ ਮਨਾਇਆ ਗਿਆ। ਉਸੇ ਸੰਬੰਧ ਵਿੱਚ ਹੀ ਸਹਿਜ ਪਾਠ ਦੇ ਭੋਗ ਇੱਥੇ 10 ਵਜੇ ਪੈਣੇ ਨੇ ਮੇਨ ਹਾਲ ਦੇ ਵਿੱਚ ਉਸ ਦਿਨ, ਅਤੇ ਨਾਲ ਨਗਰ ਕੀਰਤਨ ਸ਼ੁਰੂ ਹੋਣਾ 1:15 ਵਜੇ, 1:15 ਤੋਂ 1:15। ਆਪ ਸਭ ਨੂੰ ਬੇਨਤੀ ਹੈ, ਖਾਲਸਾ ਸਕੂਲ ਦੇ ਬੱਚਿਆਂ ਬੱਚੀਆਂ ਨੂੰ, ਪੇਰੈਂਟਸ ਨੂੰ ਵੀ ਉਹ ਪਹਿਲਾਂ ਆ ਜਾਣ, ਤਾਂ ਖਾਲਸਾ ਸਕੂਲ ਵੀ ਲੱਗਣਾ ਹੈਗਾ ਉਸ ਦਿਨ। ਸੋ ਇਹ ਵੀ ਚੇਤਾ ਰੱਖੀਏ। ਮੈਂ ਹੁਣ ਸਮਾਂ ਨਾ ਲਾਵਾਂ, ਮੈਂ ਬੇਨਤੀ ਕਰਾਂ ਗਿਆਨੀ ਜੀ ਨੂੰ ਕਿ ਉਹ ਸ੍ਰੀ ਜਪਜੀ ਸਾਹਿਬ ਜੀ ਲੜੀਵਾਰ ਕਥਾ ਜੋ ਉਹਨਾਂ ਸ਼ੁਰੂ ਕੀਤੀ ਹੈਗੀ ਆ ਸਰਵਰ ਕੌਣ ਜੀ, ਠੀਕ 1:35 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੇ ਨਾਦ ਬਾਦ ਬਿਸਮਾਦ ਰਾਗ ਰਾਗ ਗੁਣ ਗੁਣ ਗਾਵੇ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਵਗਤ ਅਲਖ ਅਭੇਵ ਅਗਾਮਿਤ ਅਪਰੰਪਰ ਹਰ ਕੀ ਵਡਿਆਈ ਹਉ ਆਖ ਨਾ ਸਕ ਹਉ ਮੂਰਖ ਮੁਗਦ ਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

तवले ऊपर किता पार धरती होर पर होर होर

ਸਭਨਾ ਲਿਖਿਆ ਵੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ

ਕੀਤਾ ਪਸਾਓ ਇੱਕ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਜਾਹਰ ਪੀਰ ਜਗਤ ਗੁਰੂ ਬਾਬਾ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਉਸ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਸ਼ਾਹਕਾਰ ਜਪ ਜੀ ਸਾਹਿਬ ਦੀ 16ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਸਾਹਿਬ ਜੀ ਨੇ ਇਸ ਫੁਰਮਾਨ ਦੇ ਵਿੱਚ ਬੇਅੰਤ ਉਪਦੇਸ਼ ਬਖਸ਼ਿਆ ਹੈ, ਜਿਸ ਵਿੱਚ ਫਰਮਾਇਆ ਹੈ ਕਿ ਪੰਜ ਪ੍ਰਵਾਨ। ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਚ ਇਉਂ ਅਲਫਾਜ਼ ਬਖਸ਼ੇ ਹੋਏ ਆ ਜਿਨ੍ਹਾਂ ਦੀ ਵਿਚਾਰ ਜਿਹੜੀ ਏ ਉਸ ਫੁਰਮਾਨ ਦੇ ਸਿਧਾਂਤ ਅਨੁਸਾਰ ਹੈ। ਕਈ ਵਾਰੀ ਅਸੀਂ ਅਲਫਾਜ਼ ਨੂੰ ਲੈ ਕੇ ਤੇ ਉਹਨੂੰ ਹੋਰ ਪਾਸੇ ਨੂੰ ਵਿਚਾਰ ਵੀ ਕਰ ਦਿੰਦੇ ਹਾਂ, ਔਰ ਕਈ ਸੱਜਣਾਂ ਦਾ ਵਿਚਾਰ ਇੱਥੇ ਇਹ ਵੀ ਹੈ ਕਿ ਪੰਚ ਪੰਜ ਕੋਈ ਦੁਹਰਾਵਾ ਨਹੀਂ ਕਿ ਇਲਾਹੀ ਬਾਣੀ ਚ ਪੰਚ ਦਾ ਅਰਥ ਪੰਜ ਹੈ, ਪਰ ਉੱਥੇ ਫੁਰਮਾਨ ਦਾ ਸਿਧਾਂਤ ਜਿਹੜਾ ਹੈ ਉਹ ਦੱਸਦਾ ਹੁੰਦਾ ਕਿ ਇੱਥੇ ਪੰਚ ਦੀ ਵਿਚਾਰ ਜਿਹੜੀ ਏ ਉਹ ਪੰਜਾਂ ਨਾਲ ਸੰਬੰਧਿਤ ਹੈ। ਇਹ ਵੀ ਕੋਈ ਦੁਹਰਾਵਾ ਨਹੀਂ ਕਿ ਸਿੱਖੀ ਦੇ ਵਿੱਚ ਪੰਜਾਂ ਨੂੰ ਬਹੁਤ ਮਾਣ ਬਖਸ਼ਿਆ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਇਤਿਹਾਸਕ ਵਾਰਤਾਂ ਪਈਆਂ ਨੇ, ਜਦੋਂ ਕੋਈ ਸਿੱਖ ਜਿਸਨੇ ਆਪਣੀ ਸਮਰੱਥਾ ਨਹੀਂ ਸਮਝੀ ਵੀ ਦੁਨੀਆਂ ਦੀਆਂ ਕੌਡੀਆਂ ਕਰਕੇ ਮੇਰੀ ਸਮਰੱਥਾ ਜਿਹੜੀ ਏ ਉਹ ਘੱਟ ਏ, ਜਿਵੇਂ ਭਾਈ ਜਗਤੂ ਨੇ ਇਹ ਵਿਚਾਰ ਲਾਈ ਮਨ ਚ ਵੀ ਕਿਸੇ ਦਿਨ ਮੀਂਹ ਹਨੇਰੀ ਹੋ ਜਾਵੇ, ਸੰਗਤ ਘੱਟ ਆਵੇ, ਮੈਂ ਉਸ ਦਿਨ ਸੰਗਤ ਦੀ ਸੇਵਾ ਕਰ ਲਵਾਂ, ਜਿੰਨੀ ਇਹ ਸੰਗਤ ਹੈਗੀ ਏ ਇੰਨੀ ਮੇਰੀ ਪੁੱਜਣੀ ਪੈਂਦੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਉਸ ਦੇ ਘਰ ਪੰਜ ਸਿੱਖਾਂ ਦੇ ਨਾਲ ਬਖਸ਼ਿਸ਼ ਕਰਨ ਗਏ ਸੀ, ਲੇਕਿਨ ਇਹ ਆਖਿਆ ਸੀ ਕਿ ਐਸੀ ਅਰਦਾਸ ਨਹੀਂ ਕਰਨੀ ਕਿ ਸਤਿਗੁਰੂ ਅੱਜ ਤੁਸੀਂ ਮੀਂਹ ਹਨੇਰੀ ਰੋਕ ਦਿਓ, ਉਹਦੇ ਹੁਕਮ ਵਿੱਚ ਉਹਦੇ ਭਾਣੇ ਵਿੱਚ ਰਹਿਣਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਵੀ ਜਦੋਂ ਲਾਹੌਰ ਸ਼ਹੀਦ ਹੋਣ ਗਏ ਉਦੋਂ ਆਪਣੇ ਨਾਲ ਪੰਜ ਸਿੱਖ ਨਾਲ ਲੈ ਕੇ ਗਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜਦੋਂ ਦਿੱਲੀ ਨੂੰ ਗਏ ਸੀ ਉਹ ਵੀ ਆਪਣੇ ਨਾਲ ਪੰਜ ਸਿੱਖ ਲੈ ਗਏ। ਨਾਲ ਰੱਖਣ ਵਾਸਤੇ ਇਹ ਗੱਲ ਵੱਖਰੀ ਹੈ ਕਿ ਨਾਲ ਆਸੇ ਪਾਸੇ ਸਿੱਖ ਹੋਰ ਆਪਣੀ ਮਰਜ਼ੀ ਨਾਲ ਚੱਲ ਰਹੇ ਸੀ, ਪਰ ਜੋ ਆਪਣੇ ਨਾਲ ਉਹਨਾਂ ਰੱਖੇ ਹੋਏ ਸੀ ਉਹ ਪੰਜ ਸਿੱਖ ਸੀ। ਔਰ ਇੱਕ ਗੱਲ ਸਭ ਨੂੰ ਪਤਾ ਹੈ ਕਿ ਕਲਗੀਧਰ ਪਾਤਸ਼ਾਹ ਨੇ ਕੇਸਗੜ੍ਹ ਦੇ ਮੈਦਾਨ ਵਿੱਚ ਪੰਜ ਪਿਆਰੇ ਸਾਜੇ ਸੀ। ਭਾਈ ਗੁਰਦਾਸ ਜੀ ਨੇ ਆਪਣੀ ਕਵਿਤਾ ਚ ਆਖਿਆ ਹੈ, ਦੋਏ ਸਿੱਖ ਸਾਧ ਸੰਗ ਪੰਜੀ ਪਰਮੇਸ਼ਰ ਦਸ ਬੀਸ ਤੀਸ ਅਭਗਤ ਉਪ ਹੈ ਕਿ ਦੋ ਸਿੱਖ ਇਕੱਠੇ ਹੋਣ ਗੁਰੂ ਕੀ ਵਿਚਾਰ ਕਰਨ ਤੇ ਉਹ ਸਾਧ ਸੰਗ ਹੈ, ਪੰਜ ਇਕੱਠੇ ਹੋਣ ਤੇ ਉੱਥੇ ਪਰਮੇਸ਼ਰ ਵਰਤਦਾ ਹੈ, ਪਰ ਜੇ ਦਸ ਵੀਹ ਤੀਹ ਇਕੱਠੇ ਹੋ ਜਾਣ ਵੱਧ ਇਕੱਠੇ ਹੋ ਜਾਣ ਗੱਲ ਕਹਿਣ ਨੂੰ ਬਾਹਰ ਦੀ ਹੈ, ਪਰ ਇੱਕ ਸਿਧਾਂਤ ਸਾਡਾ ਰੱਖਿਆ ਹੋਇਆ ਹੈ ਕਿ ਸੰਗਤ ਕਿੰਨੀ ਇਕੱਠੀ ਹੋਵੇ ਉਹਨਾਂ ਨੇ ਕੋਈ ਵਿਚਾਰ ਪਾਸ ਕਰਨਾ ਹੋਵੇ ਉਸ ਸੰਗਤ ਦੇ ਵਿੱਚ ਵਿਚਾਰਿਆ ਗਿਆ ਸੰਗਤ ਨੇ ਉਹਦੀ ਮਨਜ਼ੂਰੀ ਦੇ ਦਿੱਤੀ ਉਹ ਮਤਾ ਹੁੰਦਾ ਹੈ। ਉਹਦੇ ਬਾਅਦ ਉਸ ਮਤੇ ਨੂੰ ਪੰਜਾਂ ਵੱਲੋਂ ਸੁਣਾਇਆ ਜਾਂਦਾ ਤੇ ਫਿਰ ਉਹ ਗੁਰੂ ਦਾ ਹੁਕਮ ਹੋ ਜਾਂਦਾ, ਫਿਰ ਉਹਨੂੰ ਕੋਈ ਤੋੜ ਨਹੀਂ ਸਕਦਾ। ਪਰ ਇੱਥੇ ਸਤਿਗੁਰ ਸਾਹਿਬ ਜੀ ਨੇ ਜੋ ਪੰਚ ਪ੍ਰਵਾਨ ਆਖਿਆ ਹੈ, ਇਹਦਾ ਅਰਥ ਗੁਰਮਤ ਸਿਧਾਂਤ ਦੇ ਵਿੱਚ ਫੁਰਮਾਨ ਦੇ ਮੁਤਾਬਕ ਆਪਾਂ ਇਹ ਨਹੀਂ ਕਰ ਸਕਦੇ ਕਿ ਪੰਜ ਜਣੇ ਪ੍ਰਵਾਨ ਹੁੰਦੇ। ਪੰਚ ਗੁਰਮੁਖ ਨੂੰ ਕਹਿੰਦੇ ਆ, ਔਰ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤ ਹੁੰਦੀ ਏ, ਉਹ ਪੰਚ ਠੀਕ ਹੈ ਆਪਣੇ ਆਪ ਨੂੰ ਨਾ ਸਮਝੋ, ਅਰਥ ਇਹ ਹੁੰਦਾ ਉਸ ਪੰਚ ਦਾ ਵੀ ਇਹ ਗੁਰਮੁਖ ਏ। ਜਿਹੜਾ ਸਰਪੰਚ ਹੁੰਦਾ ਉਹਦਾ ਮਤਲਬ ਹੁੰਦਾ ਹੈ ਕਿ ਇਹ ਸਾਰਿਆਂ ਗੁਰਮੁਖਾਂ ਵਿੱਚੋਂ ਇਹ ਸਭ ਤੋਂ ਵੱਡਾ ਗੁਰਮੁਖ ਏ, ਇਹ ਸ਼੍ਰੋਮਣੀ ਗੁਰਮੁਖ ਤੇ ਉਹਨਾਂ ਦੀ ਸਭਾ ਨੂੰ, ਪੰਚਾਇਤ ਨੂੰ ਗੁਰਮੁਖਾਂ ਦੀ ਸਭਾ ਕਿਹਾ ਜਾਂਦਾ ਹੈ। ਪਰ ਇਹ ਗੱਲ ਕੋਈ ਵਿਰਲਾ ਨਗਰ ਹੋਵੇਗਾ, ਵਿਰਲੇ ਪੰਚ ਹੋਣਗੇ ਜਿਹੜੇ ਕਿ ਇਸ ਗੱਲ ਤੇ ਪੂਰੇ ਉਤਰਦੇ ਹੋਣਗੇ। ਸਾਹਿਬ ਜੀ ਨੇ ਇੱਥੇ ਪੰਚ ਦਾ ਅਰਥ ਜਿਸ ਨੇ ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਸ਼ਾਮਲ ਹੋਇਆ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਕੋਲੋਂ ਦੀਖਿਆ ਲਈ ਹੈ। ਪੰਚ ਗੁਰਮੁਖ, ਜਿਹੜਾ ਗੁਰਮੁਖ ਪੰਥ ਵਿੱਚ ਸ਼ਾਮਲ ਹੋਇਆ ਹੈ। ਗੁਰਮੁਖ ਪੰਥ ਵਿੱਚ ਸ਼ਾਮਲ ਹੋਣਾ ਹੋਰ ਗੱਲ ਏ ਤੇ ਗੁਰਮੁਖ ਬਣ ਜਾਣਾ ਹੋਰ ਗੱਲ ਏ। ਖੰਡੇ ਬਾਟੇ ਦਾ ਅੰਮ੍ਰਿਤ ਛੱਕ ਲੈਣਾ, ਕੋਈ ਆਖੇ ਕਿ ਅੰਮ੍ਰਿਤ ਛੱਕ ਕੇ ਮੈਂ ਪ੍ਰਵਾਨ ਚੜ ਗਿਆ ਵਾਂ, ਨਹੀਂ। ਅੰਮ੍ਰਿਤ ਛਕਣ ਤੋਂ ਬਾਅਦ ਉਹਨੇ ਇਸ ਰਸਤੇ ਨੂੰ ਫੜਿਆ ਹੈ, ਲੇਕਿਨ ਇਸ ਰਸਤੇ ਦੇ ਉੱਤੇ ਤੁਰਨਾ ਹੈ ਤੇ ਤੁਰਨ ਲੱਗਿਆਂ ਇੰਨੀ ਸਾਵਧਾਨੀ ਨਾਲ ਤੁਰਨਾ। ਇਹ ਗੱਲ ਯਾਦ ਰੱਖਿਓ ਜੇ ਕਿ ਗੁਰਮੁਖ ਪਿਆਰੇ ਵਿਦਵਾਨ ਕਹਿੰਦੇ ਕਿ ਇੱਕ ਪਾਸੇ ਕੱਚੀ ਦਲਦਲ ਏ, ਇੱਕ ਪਾਸੇ ਉੱਤੇ ਕੱਚੀ ਪਹਾੜੀ ਏ, ਜੇ ਜਰਾ ਵੀ ਪੈਰ ਫਿਸਲ ਗਿਆ ਤੇ ਸੱਜਣਾ ਫਿਰ ਤੂੰ ਪ੍ਰਵਾਨ ਨਹੀਂ ਚੜੇਗਾ। ਗੁਰਮੁਖ ਜਨ ਪ੍ਰਵਾਨ ਏ। ਹਾਂ, ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਦੇ ਪੰਥ ਦਾ, ਇਸ ਪੰਥ ਨੂੰ ਨਿਰਮਲ ਪੰਥ ਵੀ ਆਖਿਆ ਗਿਆ, ਇਹਨੂੰ ਗੁਰਮੁਖ ਪੰਥ ਵੀ ਆਖਿਆ ਗਿਆ, ਇਹਨੂੰ ਸਿੱਖ ਪੰਥ ਵੀ ਆਖਿਆ ਗਿਆ ਤੇ ਇਸੇ ਨੂੰ ਹੀ ਖਾਲਸਾ ਪੰਥ ਆਖਿਆ। ਨਿਰਮਲ ਪੰਥ ਭਾਈ ਗੁਰਦਾਸ ਜੀ ਦੀਆਂ ਵਿਚਾਰਾਂ ਵਿੱਚ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਪੰਥ ਨਹੀਂ ਚਲਾਇਆ ਸੀ। ਇਸਲਾਮ ਦੇ 1.25 ਲੱਖ ਪੈਗੰਬਰ ਮੰਨੇ ਜਾਂਦੇ ਆ, ਪਰ ਕਿਸੇ ਪੈਗੰਬਰ ਨੇ ਵੀ ਪੰਥ ਨਹੀਂ ਚਲਾਇਆ। ਅੱਜ ਵੀ ਤੁਸੀਂ ਇਸਲਾਮ ਵਾਲਿਆਂ ਨੂੰ ਪੁੱਛੋਗੇ ਤੇ ਉਹ ਕਹਿਣਗੇ ਨਹੀਂ, ਹਜ਼ਰਤ ਮੁਹੰਮਦ ਸਾਹਿਬ ਦੇ ਜਿਹੜੇ ਮੁਰੀਦ ਨੇ ਉਹ ਹੋਰ ਨੇ, ਹਜ਼ਰਤ ਇਬਰਾਹਿਮ ਦੇ ਹੋਰ ਨੇ, ਪੰਥ ਨਹੀਂ ਚਲਾਇਆ ਸੀ। ਇਹ ਪਹਿਲੀ ਵਾਰੀ ਹੋਇਆ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਪੰਥ ਚਲਾਇਆ ਸੀ, ਕਿਉਂਕਿ ਗੁਰੂ ਜੋਤ ਸੀ। ਉਹ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਚ ਤੇ ਸਾਨੂੰ ਆਖਿਆ ਸੀ ਤੁਹਾਨੂੰ ਇਹਦੇ ਲਾਡਲਾ ਚੱਲਿਆ। ਜਿਸ ਦਿਨ ਤੂੰ ਇਸ ਪੰਥ ਚ ਸ਼ਾਮਲ ਹੁੰਦਾ ਹੈ ਉਸ ਦਿਨ ਹੀ ਕਿਰਪਾ ਹੋ ਜਾਂਦੀ ਏ ਕਿ ਤੇਰਾ ਰਸਤਾ ਬਦਲ ਜਾਂਦਾ। ਇਲਾਹੀ ਬਾਣੀ ਨੇ ਇਸ ਸਰੀਰ ਦੇ ਬਿਨਸਨ ਤੋਂ ਬਾਅਦ ਜਦੋਂ ਇਹਦੇ ਵਿੱਚ ਭੌਰ ਨੇ ਉਡਾਰੀ ਮਾਰਨਾ, ਤਿੰਨ ਰਸਤੇ ਬਿਆਨ ਕੀਤੇ। ਲੇਕਿਨ ਜਿਸ ਦਿਨ ਤੂੰ ਗੁਰੂ ਨਾਨਕ ਦੇ ਇਸ ਗੁਰਮੁਖ ਪੰਥ ਨੂੰ ਪਕੜਦਾ ਹੈ ਤੇ ਭਾਈ ਗੁਰਦਾਸ ਜੀ ਦਾ ਕਹਿਣਾ ਹੈ ਗੁਰਮੁਖ ਪੰਥ ਗਹੇ, ਗਹੇ ਦਾ ਅਰਥ ਹੈ ਪਕੜਨਾ, ਕਿ ਤੂੰ ਇਸ ਪੰਥ ਨੂੰ, ਰਸਤੇ ਨੂੰ ਪਕੜਿਆ ਹੈ। ਜਾਮਪੁਰ ਪੰਥ ਮਿਟੇ, ਜਿਸ ਦਿਨ ਤੂੰ ਇਸ ਪੰਥ ਵਿੱਚ ਸ਼ਾਮਲ ਹੋਇਆ, ਭਾਵ ਸਿੱਧੇ ਲਫ਼ਜ਼ਾਂ ਦੇ ਵਿੱਚ ਕਿ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਲਿਆ ਹੈ, ਕਿਉਂਕਿ ਇਸ ਪੰਥ ਵਿੱਚ ਸ਼ਾਮਲ ਹੋਣ ਦਾ ਤਰੀਕਾ ਦਸਵੇਂ ਪਾਤਸ਼ਾਹ ਨੇ ਪੱਕੀ ਮੋਹਰ ਲਾਤੀ ਵੀ ਇਸ ਤੋਂ ਬਾਅਦ ਤਰੀਕਾ ਇਹੀ ਹੋਊਗਾ। ਔਰ ਜਿੱਦਣ ਤੂੰ ਇਸ ਪੰਥ ਨੂੰ ਤੁਰਿਆ ਹੈ, ਇੱਕ ਸਾਡੀਆਂ ਬਾਹਰ ਦੀਆਂ ਨਿਸ਼ਾਨੀਆਂ ਨੇ ਪੰਜ ਕਕਾਰ, ਇੱਕ ਅੰਦਰ ਦੀਆਂ ਵੀ ਨਿਸ਼ਾਨੀਆਂ ਨੇ ਸਾਡੀਆਂ ਪੰਜ। ਕਹਿੰਦੇ ਉਹ ਅੰਦਰ ਦੀਆਂ ਨਿਸ਼ਾਨੀਆਂ ਪਰਖਣੀਆਂ ਹੋਣ ਨਾ, ਤੇ ਸਿੱਖ ਦੇ ਕੋਲ ਬੈਠੇ ਆ ਤੈਨੂੰ ਪੰਜ ਵਿਕਾਰ ਪਾਉਣੇ ਨਹੀਂ ਚਾਹੀਦੇ। ਫਿਰ ਉਹ ਗੁਰਮੁਖੇ ਫਿਰ ਉਹ ਪ੍ਰਵਾਨ ਚੜ ਗਿਆ ਹੈ। ਗੁਰਮੁਖ ਪੰਥ ਗਹੇ ਜਮਪੁਰ ਪੰਥ ਮਿਟੇ ਗੁਰਸਿੱਖ ਸੰਘ ਪੰਚ ਦੂਤ ਸੰਘ ਤਿਆ ਗਏ। ਜਦੋਂ ਤੈਨੂੰ ਉਹ ਗੁਰੂ ਕੇ ਸਿੱਖ ਦੀ ਸੰਗਤ ਹੋਈ ਜਿਨ੍ਹੇ ਇਹਨਾਂ ਪੰਜਾਂ ਕਕਾਰਾਂ ਦੀ ਵਿਚਾਰ ਨੂੰ ਆਪਣੇ ਅੰਦਰ ਧਾਰਨ ਕੀਤਾ ਹੋਇਆ ਹੈ, ਉਹਦੇ ਕੋਲ ਬੈਠਿਆਂ ਤੈਨੂੰ ਵਿਕਾਰ ਨਹੀਂ ਹੋਣਗੇ। ਜੇ ਉਹਦੇ ਕੋਲ ਬੈਠਿਆਂ ਵੀ ਵਿਕਾਰ ਹੋਣ ਤਾਂ ਇਹਦਾ ਫੁੱਲ ਨਕਲੀ ਹੈ। ਉਸ ਰੱਬ ਦੇ ਪਿਆਰੇ ਕੋਲੇ ਪੰਚ ਦੇ ਕੋਲ ਬੈਠਿਆਂ ਤੈਨੂੰ ਪੰਜ ਵਿਕਾਰ ਨਹੀਂ ਫੁੱਲਣਗੇ। ਚਰਨ ਸਰਨ ਗੁਰ, ਜਦੋਂ ਤੂੰ ਗੁਰੂ ਕੀ ਚਰਨ ਸਰਨ ਵਿੱਚ ਆ ਗਿਆ, ਤੂੰ ਇਸ ਰਸਤੇ ਨੂੰ ਅਪਣਾਇਆ, ਇਸ ਰਸਤੇ ਤੇ ਪੁੱਜ ਗਿਆ, ਤੇ ਫਿਰ ਤੈਨੂੰ ਉਸ ਅਕਾਲ ਪੁਰਖ ਦੇ ਦੀਦਾਰ ਹੋਣਗੇ। ਚਰਨ ਸਰਨ ਗੁਰ ਦਰਸ ਅਕਾਲ, ਕਾਲ ਕੰਟਕ ਭੈ ਭਾਗੇ। ਹੁਣ ਪੰਜਾਂ ਵਿਕਾਰਾਂ ਦੀ ਗੱਲ ਛੱਡ, ਤੈਨੂੰ ਜਮਦੂਤ ਵੀ ਨੇੜੇ ਨਹੀਂ ਆ ਸਕਦੇ। ਤੇਰਾ ਜੂਨੀਆਂ ਦਾ ਲੇਖਾ ਖਤਮ, ਜਿਸ ਦਿਨ ਤੂੰ ਗੁਰਮੁਖ ਹੋ ਗਿਆ ਉਸ ਦਿਨ ਤੂੰ ਪ੍ਰਵਾਨ ਚੜ ਗਿਆ। ਗੁਰ ਉਪਦੇਸ਼ ਵੇਸ, ਉਸ ਦਿਨ ਤੇਰੇ ਕੋਲ ਉਪਦੇਸ਼ ਗੁਰੂ ਦਾ ਹੋਏਗਾ ਤੇ ਤੂੰ ਗੱਲ ਕਿਹਦੀ ਕਰੇਗਾ? ਗੁਰੂ ਉਪਦੇਸ਼ ਦੀ ਆਪਣੀ ਗੱਲ ਨਹੀਂ ਕਰੇਗਾ, ਤੇਰੇ ਕੋਲ ਵੇਸ ਵੀ ਜਿਹੜਾ ਹੈ ਉਹ ਗੁਰੂ ਦਾ ਹੋਵੇਗਾ। ਤੂੰ ਉਸ ਦਿਨ ਗੁਰੂ ਦੀ ਗੱਲ ਕਰੇਗਾ, ਜੀਵਨ ਮੁਕਤ ਗੁਰ ਗਿਆਨ ਲਿਵ ਲਾਗੇ ਹੈ, ਮਰਨ ਮੁਕਤ ਨਹੀਂ ਹੈਗੀ ਸਾਡੇ ਧਰਮ ਦੇ ਵਿੱਚ। ਆਮ ਤੌਰ ਤੇ ਇਹ ਕਹਿੰਦੇ ਸੀ ਕਿ ਤੈਨੂੰ ਮਰਨ ਤੋਂ ਬਾਅਦ ਮੁਕਤੀ ਮਿਲੇਗੀ। ਭਗਤ ਸਦਨਾ ਜੀ ਨੇ ਅਲਾਹੀ ਬਾਣੀ ਵਿੱਚ ਫੁਰਮਾਨ ਹੈ, ਤਾਵ ਗੁਣ ਕਹਾ ਜਗਤ ਗਰਾ ਗੁਰਾ ਜੋ ਕਰਮ ਨਾ ਨਾਸੇ। ਹੇ ਜਗਤ ਦੇ ਗੁਰੂ, ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ, ਮੈਂ ਤੇਰਾ ਗੁਣ ਕਹਿਣਾ ਚਾਹੁੰਦਾ ਕਿ ਜਿਹਦੇ ਕੋਲ ਵੀ ਜਾਂਦੇ ਸੀ ਉਹ ਕਹਿੰਦੇ ਸੀ ਕਰਮ ਰੋਗ ਹੈ, ਇਹ ਨਹੀਂ ਜਾ ਸਕਦਾ। ਲੇਕਿਨ ਮੈਂ ਤੇਰੇ ਗੁਣ ਕਹਿ ਰਿਹਾ ਕਿ ਤੇਰੇ ਕੋਲ ਆਇਆ ਕਰਮ ਰੋਗ ਵੀ ਕੱਟੇ ਜਾਂਦੇ ਆ, ਤੂੰ ਕਰਮ ਰੋਗ ਵੀ ਕੱਟ ਦੇਣਾ। ਇਸ ਵਾਸਤੇ ਮੈਂ ਉਹਨਾਂ ਦੀ ਸ਼ਰਨ ਵਿੱਚ ਨਹੀਂ ਜਾਂਦਾ ਜਿਹੜੇ ਕਹਿੰਦੇ ਸੀ ਕਰਮ ਰੋਗ ਨਹੀਂ ਕੱਟੇ ਜਾਂਦੇ, ਪਰ ਮੈਂ ਆਇਆ ਤੇਰੇ ਕੋਲ ਬੜੀ ਨਿਮਰਤਾ ਦਾ, ਮੈਂ ਨਾ ਹੀ ਕਿਛ ਹੋ ਨਾ ਹੀ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ। ਗੁਰਮੁਖ ਜਨ ਪ੍ਰਵਾਨ ਉਹਦੀ ਦਰਗਾਹ ਦੇ ਵਿੱਚ, ਗੁਰਮੁਖ ਜਨ ਪ੍ਰਧਾਨ ਉਹਦੀ ਦਰਗਾਹ ਦੇ ਵਿੱਚ। ਪੰਚੇ ਗੁਰਮੁਖ ਜਨ ਭਾਵ ਹੈ ਦਰਗ ਹੈ ਮਾਣ, ਉਹਦੀ ਕਚਹਿਰੀ ਦੇ ਵਿੱਚ ਉਹ ਮਾਣ ਪਾਉਂਦੇ ਨੇ, ਉਹਦੀ ਕਚਹਿਰੀ ਵਿੱਚ ਸੋਭਦੇ ਕੌਣ ਨੇ? ਸਾਹਿਬ ਜੀ ਨੇ ਕਿਹਾ ਤਿੱਥੈ ਸੋ ਹੁਣ ਪੰਚ ਪ੍ਰਵਾਨ, ਪੰਚੇ ਸੋਹ ਹੈ ਦਰ ਰਾ ਜਾਣ, ਤੇਰੇ ਦਰ ਦੇ ਉੱਤੇ ਉਹ ਗੁਰਮੁਖ ਸੋਭਾ ਪਾਉਂਦੇ ਨੇ। ਗੁਰਮੁਖਾਂ ਦਾ ਧਿਆਨ ਕਿੱਥੇ ਹੈ? ਕਿਸੇ ਚਿੰਤਾ ਵਿੱਚ ਨਹੀਂ। ਪੰਚਾਂ ਕਾ ਗੁਰ ਏਕ ਧਿਆਨ, ਕਿ ਉਹਨਾਂ ਦਾ ਧਿਆਨ ਜਿਹੜਾ ਹੈ ਗੁਰੂ ਹਮੇਸ਼ਾ ਤੇਰੇ ਵੱਲ ਟਿਕਿਆ ਹੋਇਆ ਹੈ। ਜੇ ਕੋ ਕਹੈ ਕਰੈ ਵਿਚਾਰ, ਕੋਈ ਇਹ ਆਖੇ ਕਿ ਮੈਂ ਉਹਦੀ ਵਿਚਾਰ ਕਰਦਿਆਂ, ਲੇਕਿਨ ਜਦੋਂ ਗੁਰਮੁਖ ਵਿਚਾਰ ਕਰੇਗਾ ਉਹ ਕਦੀ ਨਹੀਂ ਕਹੇਗਾ ਕਿ ਮੈਂ ਇਸ ਵਿਚਾਰ ਨੂੰ ਸੰਪੂਰਨ ਕਰਤਾ ਹੈ, ਬਸ ਇੱਥੇ ਆ। ਉਹ ਕਹੇਗਾ ਕਰਤੇ ਕੈ ਕਰਨਾ ਨਾ ਹੀ ਸਮਾਰ, ਉਹ ਕਰਤੇ ਅਕਾਲ ਪੁਰਖ ਦੇ ਬਖਸ਼ਾਂ ਨੂੰ ਗਿਣਤੀ ਚ ਨਹੀਂ ਦਿੰਦਾ ਜਾ ਸਕਦਾ। ਔਰ ਮੇਰੀ ਪ੍ਰੀਤ ਦੇ ਮਾਲਕ ਨੇ ਇਤਿਹਾਸ ਵਿੱਚ ਕਿ ਇੱਥੇ ਜਪਜੀ ਸਾਹਿਬ ਦੀ ਵਿਚਾਰ ਗੁਰੂ ਕੀਆਂ ਸੰਗਤਾਂ ਨੂੰ ਸੁਣਾਈ ਸੀ, ਤੇ ਜਦੋਂ ਸਿੱਖਾਂ ਨੇ ਆਖਿਆ ਮਹਾਰਾਜ ਇੰਨੀ ਵਿਚਾਰ ਜਪਜੀ ਸਾਹਿਬ ਦੀ ਤੇ ਮੀਰੀ ਪੀਰੀ ਦੇ ਮਾਲਕ ਨੇ ਕਹਿਤਾ ਸੀ ਨਹੀਂ ਇਹ ਜਿਸ ਦਾ ਜਪਜੀ ਸਾਹਿਬ ਹੈ ਨਾ ਇਹਦੀ ਵਿਚਾਰ ਤਾਂ ਉਹ ਹੀ ਜਾਣਦਾ ਹੈ। ਮੈਂ ਜੇ ਤੁਹਾਡੇ ਨਾਲ ਕੁਛ ਵਿਚਾਰ ਸਾਂਝੀ ਕੀਤੀ ਹੈ। ਧੌਲ ਧਰਮ ਦਇਆ ਕਾ ਪੂਤ, ਜੋਗੀ ਮਤ ਹਿੰਦੂ ਮਤ ਇਹ ਮੰਨਦੇ ਸੀ ਕਿ ਧਰਤੀ ਨੂੰ ਇੱਕ ਬਲਦ ਨੇ ਚੱਕਿਆ ਹੋਇਆ, ਉਹਦੇ ਸਿਰ ਤੇ ਖੜੋਤੀ ਹੋਈ ਹੈ। ਅਣਜਾਣ ਦੁਨੀਆਂ ਸੀ, ਉਹ ਕਹਿੰਦੀ ਸੀ ਹਾਂ, ਲੇਕਿਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉਹਨਾਂ ਦੇ ਅੱਗੇ ਸਵਾਲ ਖੜਾ ਕਰ ਦਿੱਤਾ ਵੀ ਭਾਈ ਜੇ ਤੁਸੀਂ ਇਹ ਕਹਿੰਦੇ ਜੇ ਕਿ ਬਲਦ ਨੇ ਧਰਤੀ ਚੱਕੀ ਹੋਈ ਹੈ, ਫਿਰ ਤੁਸੀਂ ਮੈਨੂੰ ਇਹ ਦੱਸੋ ਕਿ ਉਹ ਬਲਦ ਕਿਹਦੇ ਆਸਰੇ ਖਲੋਤਾ ਹੋਇਆ। ਨਹੀਂ ਸਹਿਜ ਕਹਿੰਦੇ ਧਰਤੀ ਉਸ ਮਾਲਕ ਨੇ, ਉਹਦਾ ਧਰਮ ਏ, ਉਹਨੇ ਟਿਕਾਈ ਹੋਈ ਏ। ਇਹ ਧਰਤੀ ਘੁੰਮਦੀ ਕਿਹਦੇ ਕਮਾਇਆ ਘੁੰਮਦੀ? ਉਸ ਵਾਹਿਗੁਰੂ ਤੇ। ਸੂਰਜ ਘੁੰਮਦਾ ਕਿਹਦੇ ਕਮਾਇਆ ਘੁੰਮਦਾ? ਉਸ ਵਾਹਿਗੁਰੂ ਤੇ। ਸਾਰਾ ਬ੍ਰਹਿਮੰਡ ਕਿਹਦੇ ਆਸਰੇ ਖਲੋਤਾ ਹੋਇਆ? ਉਸ ਵਾਹਿਗੁਰੂ ਅਕਾਲ ਪੁਰਖ ਦੇ। ਲੇਕਿਨ ਜੇ ਤੁਸੀਂ ਆਖੋ ਕਿਸੇ ਬਲਦ ਦੇ ਆਸਰੇ ਖਲੋਤਾ ਹੋਇਆ ਹੈ ਤੇ ਇਸ ਨੂੰ ਮੰਨਿਆ ਨਹੀਂ ਜਾ ਸਕਦਾ, ਇਹ ਤੁਹਾਡੀ ਸੱਚਾਈ ਨਹੀਂ ਹੈ। ਧਰਮ, ਧਰਮ ਨੂੰ ਪੁੱਤਰ ਕਿਹਾ ਗਿਆ। ਧੌਲ ਧਰਮ ਦਇਆ ਕਾ ਪੂਤ, ਕਿ ਧਰਮ ਜਿਹੜਾ ਉਹ ਦਇਆ ਦਾ ਪੁੱਤਰ ਹੈ। ਜਿਹੜਾ ਬੰਦਾ ਧਰਮੀ ਹੋਏਗਾ ਉਹਦੇ ਅੰਦਰ ਦਇਆ ਲਾਜ਼ਮੀ ਹੋਏਗੀ। ਇਹ ਨਿਸ਼ਾਨੀ ਹੈ ਧਰਮੀ ਦੀ। ਜੇ ਉਹਦੇ ਕੋਲ ਦਇਆ ਨਹੀਂ ਹੈਗੀ ਫਿਰ ਉਹ ਧਰਮੀ ਵੀ ਨਹੀਂ ਹੈਗਾ। ਪੰਡਿਤ ਹਰਦਿਆਲ ਨੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜਨੇਊ ਪਾਉਣ ਲੱਗਾ ਸੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜੀ ਜਿਹਨੂੰ ਜੀ ਕਾ ਹੈ ਤਾਂ ਪਾਂਡੇ ਕੱਤ। ਉਹਨੇ ਹਰੇ ਨਹੀਂ ਹੈ, ਲੇਕਿਨ ਹੈ ਸੀ, ਇਹ ਨਹੀਂ ਕਿ ਨਹੀਂ ਹੈ ਸੀ। ਉਹ ਜਨੇਊ ਜਿਹੜਾ ਉਸ ਦਿਨ ਆਖਿਆ ਸੀ ਉਹ ਸਾਨੂੰ 1699 ਦੀ ਵਿਸਾਖੀ ਤੇ ਪਵਾਇਆ ਗਿਆ, ਜੋ ਕਿਰਪਾਨ ਹੈ। ਮੈਂ ਸਵੇਰੇ ਫਿਰ ਜ਼ਿਕਰ ਕੀਤਾ ਸੀ, ਆਮ ਤੌਰ ਤੇ ਕਹਿੰਦੇ ਕਿ ਕਿਰਪਾਨ ਜਿਹੜੀ ਦੋ ਲਫ਼ਜ਼ਾਂ ਸਮੇਲ ਹੈ, ਪਰ ਸਾਡੇ ਉਸਤਾਦ ਪੰਡਿਤ ਮੰਗਲ ਸਿੰਘ ਜੀ ਸਾਨੂੰ ਪੜ੍ਹਾਉਂਦੇ ਹੁੰਦੇ ਸੀ ਕਿ ਇਹ ਤਿੰਨਾਂ ਸ਼ਬਦਾਂ ਸਮੇਲ ਹੈ, ਕਿਰਪਾ ਪਾਣ ਤੇ ਆਣ। ਪਾਣ ਕਹਿੰਦੇ ਹੱਥ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਦਸਮ ਦੀ ਬਾਣੀ ਚ ਲਿਖਿਆ, ਪਾਣ ਕਿਰਪਾਨ ਅਜਾਨ ਭੁਜਾ ਰਣ ਰੂਪ ਮਹਾਨ ਦਿਖਾਵੇਂਗੇ। ਮੇਰੇ ਹੱਥ ਵਿੱਚ ਕਿਰਪਾਨ, ਕਿਰਪਾਨ ਦਾ ਕਿ ਤੇਰੇ ਹੱਥੋਂ ਕਿਰਪਾ ਵਰਤਦੀ ਰਹੇ। ਜਿਹੜੀ ਸਾਡੀ ਗੁਰੂ ਕੀ ਦੇ ਗਏ ਇਹ ਚ ਕਿਰਪਾਨ ਭੇਟ ਕਰਨ ਦਾ ਇੱਕ ਪੱਖ ਇਹ ਵੀ ਹੈ ਕਿ ਤੈਨੂੰ ਇਹ ਪਤਾ ਹੋਵੇ ਕਿ ਮੈਂ ਕਿਰਪਾਨ ਭੇਟ ਕਰਨ ਵਾਲਾ ਪ੍ਰਸ਼ਾਦ ਚੱਕਿਆ ਤੇਰੇ ਅੰਦਰ, ਕਿਸੇ ਉੱਤੇ ਦਇਆ ਕਰਨੀ ਤੇਰੇ ਅੰਦਰ ਦਇਆ ਕਰਨੀ ਤਸੀਰ ਹੋਵੇ। ਤੇ ਜੇ ਤੂੰ ਦਇਆ ਕਰ ਰਿਹਾ ਹੈ ਫਿਰ ਤੇਰੇ ਅੰਦਰ ਧਰਮ ਹੈਗਾ। ਜੇ ਧਰਮ ਦੇ ਕੱਪੜੇ ਪਾਏ ਆ ਤੂੰ ਦਇਆ ਨਹੀਂ ਕਰ ਰਿਹਾ, ਯਾਦ ਰੱਖੀ ਫਿਰ ਤੂੰ ਧਰਮੀ ਵੀ ਨਹੀਂ ਹੈਗਾ। ਪਖੰਡ ਧੌਲ ਧਰਮ ਦਇਆ ਕਾ ਪੂਤ, ਧਰਮ ਦਇਆ ਦਾ ਪੁੱਤਰ ਏ, ਤੇ ਉਸ ਧਰਮ ਨੇ ਹੀ ਇਸ ਧਰਤੀ ਨੂੰ ਚੱਕਿਆ ਹੋਇਆ ਹੈ, ਉਹ ਧਰਮ ਦੇ ਵਿੱਚ ਹੀ ਖੜੁੱਤੀ ਹੋਏ। ਧਰਮ ਦਾ ਅਰਥ ਹੈ ਫਰਜ਼ ਕਾਨੂੰਨ, ਤੇ ਜਿਹਦੇ ਕੋਲ ਧਰਮ ਹੈ ਉਹ ਸੰਤੋਖੀ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਸ ਵਾਹਿਗੁਰੂ, ਜਿਨ ਦਾ ਅਰਥ ਪਰਮੇਸ਼ਰ ਏ, ਨੰਨੇ ਨੂੰ ਸਿਹਾਰੀ ਲੱਗੀ ਹੋਈ ਏ, ਸਿਹਾਰੀ ਲੱਗਣ ਕਰਕੇ ਜਿਨ ਇੱਕ ਵਚਨ ਹੋ ਗਿਆ ਹੈ ਵੀ ਉਹ ਵਾਹਿਗੁਰੂ ਅਕਾਲ ਪੁਰਖ। ਸੂਤ ਦਾ ਅਰਥ ਮਰਿਆਦਾ ਹੋ ਗਿਆ ਹੈ ਕਿ ਉਸ ਵਾਹਿਗੁਰੂ ਨੇ ਧਰਮ ਦੇ ਅਨੁਸਾਰ ਇਹਨੂੰ ਟਿਕਾਇਆ ਹੋਇਆ ਹੈ, ਤੇ ਉਹ ਪੰਚ ਪ੍ਰਵਾਨ ਏ ਜਿਹਦੇ ਅੰਦਰ ਦਇਆ ਆ ਗਈ ਹੈ, ਉਹਦੇ ਅੰਦਰ ਧਰਮ ਪੈਦਾ ਹੋ ਗਿਆ ਹੈ। ਤੇ ਧਰਮੀ ਦੀ ਨਿਸ਼ਾਨੀ ਕੀ ਹੈ? ਸੰਤੋਖ। ਹੁਣ ਦਇਆ ਕਪਾਹ ਸੰਤੋਖ ਸੂਤ, ਤੇ ਸੰਤੋਖ ਜਿਹੜਾ ਸੀਗਾ ਜਨੇਊ ਦੇ ਵਿੱਚ ਹੋਣਾ ਚਾਹੀਦਾ ਸੀ, ਉਹ ਸਾਨੂੰ ਕੜਾ ਪਵਾਤਾ ਸੀ। ਤੇ ਕੜੇ ਦਾ ਅਰਥ ਜਿਹੜਾ ਹੈ, ਬਾਕੀ ਕਿੰਨੇ ਕਰੇ ਆਮ ਤੌਰ ਤੇ ਕਈ ਸੱਜਣ ਇਹ ਕਹਿੰਦੇ ਆ ਵੀ ਕੜਾ ਲੋਹੇ ਦਾ ਪਾਇਆ ਚੈਰਨ ਮਿਲਦਾ ਹੈ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਨਾ ਕਵੋ ਵੀ ਇਹਦੇ ਵਿੱਚ ਐਰਨ ਮਿਲਦਾ। ਉਹ ਕਹਿੰਦਾ ਇਹ ਆਖੋ ਕਿ ਇਹ ਕੜਾ ਨੀ ਹੈ ਹੱਥ ਕੜੀ, ਇਹ ਹੱਥ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਹੋ ਗਿਆ। ਤੇ ਯਾਦ ਰੱਖਿਓ ਜੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਹੱਥ ਜਿਹੜਾ ਹੈ ਉਹ ਮੰਗਦਾ ਨੀ ਹੈਗਾ। ਇਸੇ ਕਰਕੇ ਹੀ ਸਿੱਖ ਧਰਮ ਦੇ ਵਿੱਚ ਮਾਫ਼ ਕਰਿਓ, ਸੱਚਾਈ ਇਹ ਹੈ, ਸ਼ਾਇਦ ਕਈਆਂ ਨੂੰ ਨਾਰਾਜ਼ ਆਵੇ ਕਿ ਸਿੱਖ ਜਿਹੜਾ ਹੈ ਉਹ ਕਿਤੇ ਸੌਦਾ ਨਹੀਂ ਕਰਦਾ, ਸਿੱਖ ਕੀਰਤਨੀਆਂ ਹੋਵੇ, ਸਿੱਖ ਪ੍ਰਚਾਰਕ ਹੋਵੇ, ਉਹ ਭੇਟਾ ਨੀਅਤ ਨਹੀਂ ਕਰਦਾ। ਕਿਉਂਕਿ ਗੁਰੂ ਭੇਟਾ ਕੀਤੀ ਮੰਗ ਲਈ ਤੇ ਫਿਰ ਤਾਂ ਕੜੇ ਨੂੰ ਭੇਖ ਬਣ ਗਿਆ ਵੇ। ਇਹ ਕਹਿੰਦਾ ਜਿੰਨੀ ਬਖਸ਼ਿਸ਼ ਮਿਲ ਗਈ ਉਹ ਬਖਸ਼ਿਸ਼ ਹੈ, ਸਿੱਖ ਇੰਨਾ ਸੰਤੋਖੀ ਹੈ ਤੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਸੰਤੋਖ ਰੱਖ ਕੇ ਦੁਨੀਆਂ ਤੇ ਦਇਆ ਰੱਖ ਕੇ ਧਰਮੀ ਜੀਆਂ ਦੇ ਆਸਰੇ ਇਸ ਧਰਤੀ ਨੂੰ ਟਿਕਾਇਆ ਹੋਇਆ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁੱਝੈ, ਜਿਹੜਾ ਇਸ ਗੱਲ ਨੂੰ ਜਾਣ ਲਵੇ, ਹੋਵੇ ਸਚਿਆਰ, ਜਿਨੇ ਇਸ ਗੱਲ ਨੂੰ ਜਾਣ ਲਿਆ ਹੈ ਉਹਦੇ ਅੰਦਰ ਸੱਚ ਵਰਤ ਗਿਆ, ਉਹਦਾ ਅੱਜ ਵੀ ਸੱਤ ਯੁੱਗ ਹੈ। ਸਾਹਿਬ ਜੀ ਨੇ ਫਰਮਾਇਆ ਹੈ, ਸਤਯੁਗ ਸਭ ਸੰਤੋਖ ਸਰੀਰਾ, ਪਗ ਚਾਰੇ ਧਰਮ ਧਿਆਨ ਜੀਓ, ਮਨ ਧਨ ਗਾਵੇ ਪਰਮ ਸੁਖ ਪਾਵੇ, ਹਰ ਹਿਰਦੇ ਹਰ ਗੁਣ ਗਿਆਨ ਜੀਓ। ਜਿਹਦੇ ਅੰਦਰ ਸੰਤੋਖ ਹੈ, ਜਿਹਦਾ ਮਨ ਤੇ ਧਨ ਗਾ ਰਿਹਾ ਹੈ, ਉਹਦੇ ਸਰੀਰ ਦੇ ਅੰਦਰ ਸੰਤੋਖ ਵਰਤ ਰਿਹਾ ਤੇ ਉਹ ਅੱਜ ਵੀ ਸਤਯੁਗ ਚ ਉਹ ਸਚਿਆਰ ਹੈ। ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰ ਹੋਰ ਹੋਰ ਤਿਸਤੇ ਪਰ ਭਾਰ ਤਲਾ ਕਵਣ ਜੋਰ। ਵੀ ਜਿਹੜੇ ਤੁਸੀਂ ਇਹ ਕਹਿੰਦੇ ਕਿ ਧੌਲੇ ਬਲਦ ਨੇ ਧਰਤੀ ਚੱਕੀ ਹੋਈ ਹੈ, ਉਹ ਬਲਦ ਕਿਹਦੇ ਆਸੇ ਖੜੋਤਾ ਹੈ? ਉਹ ਹੋਰ ਧਰਤੀ ਆਸੇ ਖੜੋਤਾ ਹੈ, ਉਹ ਇੱਥੇ ਦੇ ਭਰਪੂਰ ਬਲਦ ਹੋਏਗਾ। ਫਿਰ ਤੁਸੀਂ ਆਖਰ ਤੇ ਕਿਹਨੂੰ ਕਹਿੰਦੇ ਜੀ? ਨਹੀਂ, ਤੁਹਾਡੀ ਗੱਲ ਇਹ ਰਿਜੈਕਟ ਹੈ। ਉਹ ਵਾਹਿਗੁਰੂ ਅਕਾਲ ਪੁਰਖ ਨੇ ਆਪਣੀ ਤਾਕਤ ਦੇ ਨਾਲ ਵਿਣਥੰਮਾ ਗਗਨ ਰਹਾਇਆ, ਉਸਨੇ ਰੱਖਿਆ ਹੋਇਆ ਇਸ ਧਰਤੀ ਦੇ ਉੱਤੇ। ਉਹਨੇ ਜੀ ਜਾਤ ਰੰਗਾਂ ਕੇ ਨਾਮ, ਉਹਨੇ ਅਨੇਕਾਂ ਤਰ੍ਹਾਂ ਦੇ ਜੀਵ ਜਿਨ੍ਹਾਂ ਦੇ ਨਾਂ ਅਨੇਕਾਂ ਰੱਖੇ ਗਏ ਆ ਇਸ ਧਰਤੀ ਦੇ ਉੱਤੇ ਪੈਦਾ ਕੀਤੇ ਆ। ਤੇ ਇਸ ਧਰਤੀ ਨੂੰ ਜਿਸ ਨੇ ਧਰਮਸਾਲ ਸਮਝ ਲਿਆ, ਇੱਕ ਦਿਨ ਅੱਗੇ ਜ਼ਿਕਰ ਕੀਤਾ ਸੀ ਕਿ ਮੰਦਰ ਦੇਵਤੇ ਦਾ ਘਰ ਹੈ, ਮਸਜਿਦ ਰੱਬ ਦਾ ਘਰ ਹੈ, ਖੁਦਾ ਦਾ ਘਰ ਹੈ, ਪਰ ਗੁਰਦੁਆਰਾ ਸਾਹਿਬ ਕੇਵਲ ਖੁਦਾ ਦਾ ਘਰ ਨਹੀਂ ਹੈਗਾ। ਜਦੋਂ ਗੁਰਦੁਆਰ ਗੁਰੂ ਦਰਵਾਜ਼ੇ ਚ ਆਏ, ਸਾਨੂੰ ਇੱਥੋਂ ਉਦੋਂ ਹੀ ਉਪਦੇਸ਼ ਮਿਲਦਾ ਹੈ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ, ਧਰਮਸਾਲ ਸਾਰੀ ਧਰਤੀ ਧਰਮਸਾਲ ਹੈ। ਫਿਰ ਧਰਮ ਦੇ ਆਸਰੇ ਇਹ ਧਰਤੀ ਜਿਹੜੀ ਹੈ ਟਿੱਕੀ ਹੋਈ ਹੈ। ਇਹ ਚ ਅਨੇਕਾਂ ਪ੍ਰਕਾਰ ਦੇ ਜੀਵ ਉਸ ਵਾਹਿਗੁਰੂ ਅਕਾਲ ਪੁਰਖ ਨੇ ਪੈਦਾ ਕੀਤੀ ਹੋਏ ਆ। ਪਰ ਇਹ ਗੱਲ ਯਾਦ ਰੱਖੀ, ਸਭਨਾ ਲਿਖਿਆ ਬੁੜੀ ਕਲਾ, ਲਿਖਾ ਸਾਰਿਆਂ ਦੇ ਸਿਰ ਤੇ ਆ, ਲੇਕਿਨ ਜਿਸ ਨੇ ਇਸ ਧਰਤੀ ਤੇ ਆ ਕੇ ਧਰਮ ਕਮਾਇਆ ਹੈ ਉਹਦਾ ਲੇਖਾ ਨਹੀਂ। ਧਰਮ ਰਾਏ ਦਰ ਕਾਗਦ ਫਾਰੇ, ਜਾਂ ਨਾਨਕ ਲੇਖਾ ਸਮਝਾ, ਉਹਦਾ ਲੇਖਾ ਨਹੀਂ ਹੈਗਾ। ਇਹੋ ਲੇਖਾ ਲਿਖ ਜਾਣਾ ਕੋਈ, ਉਹ ਵਿਰਲੇ ਹਨ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਤਾਂ ਹੈਨ ਵਿਰਲੇ, ਨਾ ਹੀ ਘਣੇ ਫੈਲ ਫਕੜ ਸੰਸਾਰ। ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸੁਹਾਲੇ ਹੋ ਰੂਪ, ਉਹਦਾ ਲੇਖਾ ਕਿੰਨਾ ਕੁ ਹੋਵੇ ਜੀਆਂ ਦਾ? ਉਹਦਾ ਕੋਈ ਆਖੇ ਲੇਖਾ ਨਹੀਂ, ਉਹਦੀ ਤਾਕਤ ਕਿੰਨੀ ਕੀ ਹੈ, ਉਹਦਾ ਰੂਪ ਕਿਹੋ ਜਿਹਾ, ਇੰਨਾ ਸੁੰਦਰ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਕੇਤੀ ਦਾਤ ਜਾਣੇ ਕੌਣ ਕੂਤ, ਇੱਕ ਵਾਰੀ ਇੱਕ ਸੱਜਣ ਸੀ, ਉਹ ਕਹਿੰਦਾ ਜੀ ਕੂਤ ਦਾ ਅਰਥ ਕੁੱਤਾ ਹੈ। ਉਹਨੇ ਭਗਤ ਕਬੀਰ ਦੀ ਬਾਣੀ, ਜੋ ਗੁਰੂ ਕੀ ਬਾਣੀ ਤੋਂ ਬਾਹਰ ਹੈ, ਕਹੇ ਕਬੀਰ ਸੋਈ ਨਾ ਰਕੂਤਾ, ਨਾਮ ਨਾ ਜਪੇ, ਨਾਮ ਜਪੇ ਸਹੀ ਨਾ ਰਕੂਤਾ। ਮੈਨੂੰ ਕਹਿੰਦਾ ਜੀ ਦੇਖੋ ਕੀ ਲਿਖਿਆ ਪਿਆ, ਮੈਂ ਭਾਈ ਨੰਦ ਲਾਲ ਜੀ ਨੂੰ ਪੜ੍ਹਿਓ ਜੀ, ਨੀ ਕਿਉਂ ਮੈਂ ਉਹਨਾਂ ਨੇ ਇਹ ਅਲਫਾਜ਼ ਵਰਤਿਆ ਹੈ ਤੇ ਉਹਨਾਂ ਨੇ ਕੂਤ ਦਾ ਅਰਥ ਪਵਿੱਤਰ ਕੀਤਾ ਹੈ ਕਿ ਜਿਹੜੀ ਪਵਿੱਤਰ ਆਤਮਾ ਹੈ ਉਹ ਕੀ ਕਹਿੰਦੀ ਏ ਕਹਿੰਦੀ ਉਹਦੀਆਂ ਦਾਤਾਂ ਦਾ ਅੰਤ ਨਹੀਂ ਉਹਦਾ ਅੰਤ ਨਹੀਂ ਉਹਦੀ ਤਾਕਤ ਦਾ ਅੰਤ ਨਹੀਂ ਉਹਦੇ ਰੂਪ ਦਾ ਅੰਤ ਨਹੀਂ ਉਹ ਵਾਹਿਗੁਰੂ ਨੇ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆ ਆਪਣੇ ਇੱਕ ਅਲਫਾਜ਼ ਦੇ ਨਾਲ ਇਹ ਸਾਰਾ ਰਚਨਾ ਉਸਨੇ ਰਚ ਦਿੱਤੀ ਬੇਸ਼ੱਕ ਡਾਰਵਨ ਸਾਹਿਬ ਨੇ ਹੋਰ ਲਮਾਰਕਰ ਸਾਹਿਬ ਨੇ ਦੁਨੀਆਂ ਦੇ ਵਿਚਾਰ ਦਿੱਤੇ ਆ ਪੜ੍ਹਾਈ ਇਹ ਪੜ੍ਹਾਈ ਜਾਂਦੀ ਏ ਪਰ ਸੱਚਾਈ ਜਿਹੜੀ ਹੈ ਅਕੀਦਾ ਸਾਡਾ ਉਹ ਸਤਿਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਉਹਨੇ ਆਪਣੇ ਇੱਕ ਪਾਵਨ ਅਲਫਾਜ਼ ਤੋਂ ਇਹ ਸਾਰਾ ਪਸਾਰਾ ਜਿਹੜਾ ਨਾ ਪਸਾਰਤਾ ਤਿਸ ਤੇ ਹੋਏ ਲੱਖ ਦਰਿਆਓ ਉਹ ਤੋਂ ਲੱਖ ਤੋਂ ਭਾਵ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਪਤਾ ਨੀ ਕਿੰਨੇ ਉਹਨਾਂ ਦਰਿਆ ਕਿਹੋ ਜਿਹੀ ਕੁਦਰਤ ਰਾਜ ਦਿੱਤੀ ਏ ਕੁਦਰਤ ਕਵਣ ਕਹਾ ਵਿਚਾਰ ਉਹਦੀ ਵਿਚਾਰ ਨੂੰ ਕਿਹਾ ਨਹੀਂ ਜਾ ਸਕਦਾ ਤੁਛ ਬੁੱਧੀ ਨਾਲ ਵਿਚਾਰ ਕੀਤੀ ਜਾ ਸਕਦੀ ਏ ਜਿਹੜਾ ਏਡੀਆਂ ਬਖਸ਼ਾਂ ਕਰਨ ਵਾਲਾ ਹੈ ਜਿਹੜਾ ਏਡਾ ਵੱਡਾ ਹੈ ਉਹਦੇ ਤੂੰ ਵਾਰਿਆ ਨਾ ਜਾਵਾਂ ਇੱਕ ਵਾਰ ਉਦੋਂ ਤੂੰ ਤਾਂ ਕੁਰਬਾਨ ਨਹੀਂ ਹੋਇਆ ਜਾ ਸਕਦਾ ਉਹਦੇ ਤਾਂ ਬਸ ਬੇਅੰਤ ਕਿਹਾ ਜਾਂਦਾ ਇਸੇ ਕਰਕੇ ਹੀ ਜਦੋਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜੋਗੇ ਨਾ ਉਹਦੇ ਵਿੱਚ ਇੱਕ ਚੀਜ਼ ਮਿਲੇਗੀ ਬੜੀ ਕਮਾਲ ਦੀ ਕਿ ਜਦਾ ਸਿੱਖ ਸ਼ਹੀਦ ਹੁੰਦਾ ਸੀ ਉਹਦੀ ਵਾਰੀ ਆਉਂਦੀ ਸੀ ਉਹ ਪਹਿਲਾਂ ਅਰਦਾਸ ਕਰਦਾ ਸੀ ਕੀ ਅਰਦਾਸ ਕਰਦਾ ਸੀ ਜਾਨ ਵਾਰ ਰਿਹਾ ਸੀ ਤੇ ਕਹਿੰਦਾ ਜੀ ਸੱਚੇ ਪਾਤਸ਼ਾਹ ਮੇਰੀ ਤੁਛ ਜੀ ਭੇਟ ਆਏ ਜਾਨ ਮੇਰੀ ਇਹਨੂੰ ਪ੍ਰਵਾਨ ਕਰ ਲਈ ਵਾਹਿਗੁਰੂ ਤੇਰੇ ਤੂੰ ਕੁਰਬਾਨ ਵੀ ਨਹੀਂ ਕਿਹਾ ਮੈਂ ਤੇ ਤੂੰ ਕੁਰਬਾਨ ਹੋ ਗਿਆ ਭਾਈ ਨੰਦ ਲਾਲ ਜੀ ਨੇ ਲਿਖਿਆ ਕਹਿੰਦੇ ਵੇਖੀ ਇਹੋ ਜਿਹੇ ਕਿਤੇ ਦਮ ਕੇ ਜਾਵਾਂ ਛੱਡਦੀ ਕਿ ਮੈਂ ਉਸ ਤੂੰ ਜਾਨ ਵਾਰ ਦਿੱਤੀ ਹੈ ਸਭ ਕੁਛ ਹੋਣ ਤੋਂ ਬਾਅਦ ਆਖੀ ਜੋ ਤੂੰ ਦੁਭਾਵੈ ਸਾਈ ਭਲੀ ਕਰ ਵਾਹਿਗੁਰੂ ਮੇਰੇ ਮਨ ਦੀ ਕੋਈ ਮਰਜ਼ੀ ਜੋ ਤੈਨੂੰ ਭਾਵੇ ਮੈਂ ਉਹਨੂੰ ਭਲਾ ਕਹਾਂਗਾ ਹਾਂ ਮੈਂ ਇੱਕ ਗੱਲ ਆਖਾਂਗਾ ਤੂੰ ਸਦਾ ਸਲਾਮਤ ਨਿਰੰਕਾਰ ਹੇ ਵਾਹਿਗੁਰੂ ਤੂੰ ਸਦਾ ਸਲਾਮਤ ਏ ਤੇਰਾ ਕੋਈ ਵਾਧਾ ਘਾਟਾ ਨਹੀਂ ਤੇਰੇ ਕੋਈ ਦੁਨੀਆਂ ਵਿੱਚ ਨਹੀਂ ਤੇਰੇ ਚ ਕਾਲ ਦਾ ਅਸਰ ਨਹੀਂ ਤੂੰ ਸਤ ਸਰੂਪ ਏ ਨਿਰੰਕਾਰ ਅਕਾਰ ਤੂੰ ਰਹਿਤ ਤੇ ਜਿਸ ਨੇ ਇਹ ਆਖਿਆ ਜੋ ਤੂੰ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਉਸ ਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਤਿਕਾਰ ਯੋਗ ਗਿਆਨੀ ਲਖਵਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੀ ਨੂੰ ਸ੍ਰੀ ਜਪ ਸਾਹਿਬ ਜੀ ਲੜੀਵਾਰ ਕਥਾ ਸਰਵਣ ਕਰਵਾਇਆ ਅਤੇ ਆਪਾਂ ਚੇਤੇ ਰੱਖੀਏ ਹੁਣ ਆਉਂਦੇ ਐਤਵਾਰ ਆਪਾਂ ਨੇ ਸਹਿਜ ਪਾਠ ਦੇ ਭੋਗ ਪੈਣੇ ਨੇ ਇੱਥੇ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ 10 ਵਜੇ ਸਵੇਰੇ ਐਤਵਾਰ ਆਉਂਦੇ ਸਹਿਜ ਪਾਠ ਦੇ ਭੋਗ ਮੇਨ ਹਾਲ 'ਚ ਉਸ ਤੋਂ ਬਾਅਦ ਨਗਰ ਕੀਰਤਨ 1:45 ਸੋ ਹਾਂਜੀ ਹੁਣ ਮੈਂ ਬੇਨਤੀ ਕਰਾਂ ਸਰਦਾਰ ਹਰਜਿੰਦਰ ਸਿੰਘ ਬਾਜਵਾ ਜੀ ਨੂੰ ਕਿ ਉਹ 1-2 ਮਿੰਟ ਆਪਣੇ ਵਿਚਾਰ ਸਾਂਝੇ ਕਰਨ ਜੀ ਉਸ ਦੇ ਨਾਲ ਹੀ ਫਿਰ ਬਾਕੀ ਸਨਮਾਨ ਕੀਤੇ ਜਾਣਗੇ ਸਰਦਾਰ ਰਜਿੰਦਰ ਸਿੰਘ ਬਾਜਵਾ ਜੀ
2: ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਬਾਬਾ ਜੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਖ ਮਨਾਇਆ ਹੈ ਉਸ ਬਾਰੇ ਕੁਛ ਮੈਂ ਲਿਖਿਆ ਹੈ ਅਤੇ ਕੁਛ ਤੁਹਾਡੇ ਨਾਲ ਸਾਂਝਾ ਕਰਨਾ ਹੈ ਸੋ ਇੱਥੇ ਬੱਚੇ ਬੈਠੇ ਨੇ ਹੋਰ ਨੇ ਜਿਨ੍ਹਾਂ ਨੂੰ ਪੂਰੀ ਅੱਛੇ ਤਰੀਕੇ ਨਾਲ ਪੰਜਾਬੀ ਨਹੀਂ ਆਉਂਦੀ ਸੋ ਪਹਿਲੇ ਮੈਂ ਇੰਗਲਿਸ਼ ਦੇ ਅੰਦਰ ਬੋਲਾਂਗਾ ਫਿਰ ਮੈਂ ਸੇਮ ਚੀਜ਼ ਪੰਜਾਬੀ ਦੇ ਅੰਦਰ ਬੋਲੂੰਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੁਡੇ ਵੀ ਗੈਦਰ ਟੂ ਰਿਮੈਂਬਰ ਅ ਮੂਮੈਂਟ ਦੈਟਸ ਬੋਥ ਡੀਪਲੀ ਪਰਸਨਲ ਐਂਡ ਡੀਪਲੀ ਸਪਿਰਿਚੁਅਲ ਦ ਵੈਡਿੰਗ ਆਫ ਗੁਰੂ ਨਾਨਕ ਜੀ ਦ ਫਾਊਂਡਰ ਆਫ ਅਵਰ ਫੇਥ ਟੂ ਮਾਤਾ ਸੁਲੱਖਣੀ ਜੀ The year was 1487. Guru Nanak ji was still a young man, not yet the wandering teacher who would one day walk thousands of miles across Asia and Middle East spreading the message of one God and equality for all. He came to Batala in Punjab to marry Sulakhni ji, daughter of Mool Chand, a respected man of that town. Her father wanted a grand, elaborate ceremony, as was the custom of that time. But Guru Nanak, even then, was unburdened by the ritual and show. He wanted something simple, something true. There is a beautiful story from that day. As the wedding party waited near Mool Chand's house, Guru Nanak sat down beside an old, crumbling mud wall. An elderly woman nearby wanted him to move. She feared the wall would collapse on him. Guru Nanak simply smiled and told her not to worry, that the wall, he said, would stand for centuries. And remarkably, it did. That very wall still stands today, preserved inside Gurdwara Kandh Sahib in Batala. Kandh literally means wall. Even in this small moment, before his marriage, we see the quiet certainty and faith that would define his entire life. When the ceremony itself took place, Guru Nanak again set his own path, rather than following the customary 7 rounds of wedding fire. He and Mata Sulakhni ji just took 4. 6 would later come to understand this as an early seed of what would become the Anant Karaj, the Sikh wedding ceremony built not around ritual for its own sake, but around spiritual union, humanity, humility, and shared purpose between 2 equal souls. The marriage was not a personal milestone. It became a living example. Guru Nanak and Mata Sulakhni ji's home was, by every account, a haven of peace, a place open to saints, seekers, and travelers, built on love, patience, and mutual respect. In an age when women had little voice, Guru Nanak's household stood as a quiet statement that a marriage rooted in equality and understanding could flourish. Even today in Batala, this day is remembered every year as Babe Da Viah, the wedding of Guru Nanak. Thousands walk in procession from Sultanpur Lodi to Batala, retracing the journey of that original wedding party, ending at Gurdwara Kandh Sahib besides the same unshaken wall. So, as we mark the occasion, let us take from here more than history. Let us take the lesson that a marriage, a home, a family does not need the grandeur to be sacred. It needs truth, humility, and a wall of faith strong enough to withstand anything. Vaheguru Ji Ka Khalsa, Vaheguru Ji Ki Fateh. Hun main ada hi Punjabi de andar bolunga. So, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਇੱਥੇ ਅਜੇ ਪਾਲ ਯਾਦ ਕਰਨ ਲਈ ਇਕੱਠੇ ਹੋਏ ਹਾਂ, ਜੋ ਸਾਡੇ ਲਈ ਨਿੱਜੀ ਅਤੇ ਅਧਿਆਤਮਕ ਦੋਵੇਂ ਪੱਖੋਂ ਬਹੁਤ ਮਹੱਤਵਪੂਰਨ ਹੈ। ਸਾਡੇ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਮਾਤਾ ਸੁਲੱਖਣੀ ਜੀ ਦੇ ਨਾਲ ਵਿਆਹ। ਸੋ ਬਟਾਲੇ ਦੇ ਅੰਦਰ, ਮੈਨੂੰ ਭਾਈ ਸਾਹਿਬ ਕਹਿ ਰਹੇ ਨੇ ਕਿ ਇਹਨੂੰ ਬਰੀਫ ਰੱਖਣਾ। ਸੋ ਬਟਾਲੇ ਦੇ ਅੰਦਰ ਇਸ ਸਾਲ ਆਹ ਦਿਨ 18 ਸਤੰਬਰ ਨੂੰ ਮਨਾਇਆ ਗਿਆ, ਇੱਥੇ ਆਪਾਂ 20 ਸਤੰਬਰ ਨੂੰ ਮਨਾ ਰਹੇ ਹਾਂ। ਸੋ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕਦੇ ਅਗਸਤ ਦੇ ਅੰਦਰ ਹੁੰਦਾ ਆਪਣੇ ਨਾਨਕ ਸ਼ਾਹੀ ਕੈਲੰਡਰ ਦੇ ਨਾਲ, ਕਦੇ ਸਤੰਬਰ ਦੇ ਅੰਦਰ ਆ ਜਾਂਦਾ, ਪਰ ਇਸ ਵਾਰੀ ਆਪਣਾ ਬਹੁਤ ਨਾਲ ਨੇ ਦੋਨੋਂ ਫੰਕਸ਼ਨ। ਸੋ ਸਾਰੇ ਖਾਲਸਾ ਪੰਥ ਨੂੰ, ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਮਹਾਰਾਜ ਜੀ ਦੇ ਵਿਆਹ ਪੁਰਖ ਦੀਆਂ, ਅਤੇ ਖਾਲਸਾ ਪੰਥ ਮੁੜ ਕੇ ਗੁਰੂ ਮਹਾਰਾਜ ਦੇ ਚੱਲਦੇ ਹੋਏ ਅੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ। ਸੋ ਆਪਾਂ ਬਹੁਤ ਵਡਭਾਗੇ ਹਾਂ ਕਿ ਆਪਾਂ ਇਸ ਪੰਥ ਦੇ ਨਾਲ ਜੁੜੇ ਹਾਂ, ਇਹਦੇ ਮੈਂਬਰ ਹਾਂ। ਸੋ ਅਗੇਨ ਇਕੁਐਲਿਟੀ ਬਾਬਾ ਜੀ ਨੇ ਕਾਇਮ ਕੀਤੀ ਸੀਗੀ। ਸੋ ਜਿਹੜਾ ਕੁਛ ਸੀਗਾ ਕਿ ਮੇਲ ਫੀਮੇਲ ਦਾ ਡਿਫਰੈਂਸ ਸੀਗਾ, ਉਹ ਖਤਮ ਕਰਤਾ ਸੀਗਾ ਅਤੇ ਸਾਰਿਆਂ ਨੂੰ ਇੱਕ ਬਰਾਬਰ ਕਰਤਾ ਸੀਗਾ। ਸੋ ਅਗੇਨ ਧੰਨਵਾਦ ਸਾਰਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤ ਲਾਏ। ਮਨ ਚਿੰਦਿਆ ਫਲ ਭਾਵਨਾ ਹੋਮੇ ਵਿੱਚੋਂ ਜਾਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ, ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਪੁਰਬ ਦੇ ਉੱਤੇ ਭਰ ਕੇ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੀ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਬਟਾਲਾ ਇਲਾਕਾ ਸੰਗਤਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਹਾਰਦਿਕ ਧੰਨਵਾਦ ਜੀ, ਜਿਨ੍ਹਾਂ ਨੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਦੀ ਸੇਵਾ ਅਤੇ ਲੰਗਰ ਦੀ ਸੇਵਾ ਕੀਤੀ ਹੈਗੀ ਹੈ। ਗੁਰੂ ਕਿਰਪਾ ਕਰੇ ਸਭਨਾਂ ਦੀ ਸੇਵਾ ਥਾਂ ਪਾਏ, ਸਭ ਨੂੰ ਚੜ੍ਹਦੀਆਂ ਕਲਾ ਨਾਮ ਦਾਨ ਗੁਰਮੁਖ ਦਾਨ ਬਖਸ਼ਦਾ, ਸਦਾ ਚੜ੍ਹਦੀਆਂ ਕਲਾ ਜੀਵਨ ਬਖਸ਼ੇ ਸਾਡੀ ਸਾਰੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਜੀ ਫਤਿਹ ਜੀ ਸਿੱਖਣਾ ਚਾਹੁੰਦੇ ਹਾਂ, ਅਸੀਂ ਬੁਲਾ ਰਹੇ ਹਾਂ, ਨਹੀਂ ਟਾਈਮ ਦੇ ਸਕੇ, ਖਾਲਸਾ ਸਕੂਲ ਨੂੰ ਦੇਣਾ ਹੁਣੇ ਹੀ। ਹਾਂ

成多朋友。我去，这个这个人，我找了个像精神嘛，给他讲的，我。

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

0: ਨੂੰ ਗੱਡੀ ਦਾ ਕਹਿ ਦੋ ਗੁਰਦੁਆਰੇ ਦਾ ਜਿਹੜੇ ਜਾਣ ਦੇ ਨਾ ਦੇ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਹਰਜਨ ਹਰ ਗੋਬਿੰਦ ਨੋ ਸਿਮਰੋਂ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਕਿਰਪਾ ਕੀਤੀ, ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਆਪ ਜੀ ਦੇ ਪਾਵਨ ਸਰੂਪ ਦੀ ਸੇਵਾ ਹੋਈ, ਚਾਉ ਭਾਈ ਸਾਹਿਬ ਬਾਣੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਜੀ। ਇਸ ਵਕਤ ਕਿਰਪਾ ਕਰੋ, ਆਪ ਜੀ ਆਗਿਆ ਬਖਸ਼ਿਸ਼ ਕਰੋ, ਪਾਵਨ ਤਖਤਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ, ਅਗਲੇ ਦੀਵਾਨ ਸੱਚੇ ਪਾਤਸ਼ਾਹ ਜੀ ਹਾਲ ਮ੍ਰਿਕ ਵਿੱਚ ਸਜਾਉਣ ਦੀ ਆਗਿਆ ਹੋਵੇ, ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ, ਮੈਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਆ ਕਿ ਸੈਂਟ ਟਕਰਾ ਗੁਰੂ ਘਰ ਵਾਲੇ ਆ ਕੇ ਟੇਬਲ ਲਾਇਆ ਉਹਨਾਂ ਨੇ ਬਾਅਦ ਉਹਨਾਂ ਨੂੰ ਬਿਲਡਿੰਗ ਨਵੀਂ ਜੋ ਬਣਾ ਰਿਹਾ ਹੈ ਉਸਦੇ ਵਾਸਤੇ ਸਹਾਇਤਾ ਦੀ ਲੋੜ ਹੈਗੀ ਹੈ। ਸਭ ਸੰਗਤਾਂ ਨੂੰ ਬੇਨਤੀ ਆ ਜਿੰਨਾ ਵੀ ਜਥਾ ਯੋਗ ਸੇਵਾ ਪਾ ਸਕਦੇ ਬਾਹਰ ਟੇਬਲ ਲਾਇਆ ਉਹਨਾਂ ਨੇ ਅਤੇ ਰਸੀਦਾਂ ਵੀ ਦਿੰਦੇ ਨੇ, ਸੋ ਕਿਰਪਾ ਕਰਕੇ ਵੱਧ ਤੋਂ ਵੱਧ ਹਿੱਸਾ ਪਾ ਕੇ ਗੁਰੂ ਦੀਆਂ ਬਖਸ਼ਾਂ ਲਓ ਉਸਦੇ ਵਿੱਚ। ਆਪਸੀ ਸੰਗਤਾਂ ਦਾ ਹਾਰਦਿਕ ਧੰਨਵਾਦ। ਅਤੇ ਹੁਣ ਖਾਲਸਾ ਸਕੂਲ ਲੱਗਣਾ ਇੱਥੇ ਜੀ, ਸੰਗਤਾਂ ਨੂੰ ਬੇਨਤੀ ਹੈ ਮੱਥਾ ਟੇਕਣ ਵਾਲੇ ਗੈਲਰੀ ਇੱਕ 'ਚ ਚੱਲ ਜਾਓ, ਉੱਥੇ ਦੀਵਾਨ ਵੀ ਸਜ ਰਿਹਾ ਤਾਂ ਕਿ ਆਪਾਂ ਉਹਨੂੰ ਵਿਹਲਾ ਕਰ ਦਈਏ, ਆਪਾਂ ਇੱਥੇ ਨਹੀਂ ਤਾਂ ਫਿਰ ਡਿਸਟਰਬੈਂਸ ਹੁੰਦੀ ਉਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਉੱਪਰ ਜਾਓ ਜੀ ਸਾਰੇ ਉੱਪਰ, ਪਲੀਜ਼ ਆਪਾਂ ਨਾ ਡਿਸਟਰਬ ਕਰੀਏ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਉਂਕਿ ਜਿੰਨਾ ਪ੍ਰਸ਼ਾਦ ਵੰਡੀ ਜਾਣਾ ਉੱਥੇ ਵੀ ਹੈਗਾ ਪ੍ਰਸ਼ਾਦ। ਗੈਲਰੀ ਇੱਕ 'ਚ ਜੇ ਨਹੀਂ ਮਿਲਣਾ ਤੁਹਾਡੀ ਮਰਜ਼ੀ, ਮੈਂ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ ਹੱਥ ਜੋੜ ਕੇ। ਆ ਦੇਖੋ ਹੱਥ ਜੋੜ ਕੇ ਚਰਨਾਂ 'ਚ ਬੇਨਤੀ, ਆਮ ਗੋਇੰਗ ਟੂ ਯੂਅਰ ਫੀਟ ਇਨ ਇੰਗਲਿਸ਼ ਟੂ ਗੋ ਟੂ ਦ ਗੈਲਰੀ ਨੰਬਰ 1 ਪਲੀਜ਼।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਖਾਲਸਾ ਸਕੂਲ ਦਾ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ। ਅਸੈਂਬਲੀ ਸੇਵਾਦਾਰ ਬੈਠ ਰਹੇ ਨੇ ਸਟੇਜ ਤੇ, ਜਿਹੜੀ ਸੰਗਤ ਆ ਰਹੀ ਹੈ ਦੀਵਾਨ ਹਾਲ ਵਿੱਚ, ਉਹਨਾਂ ਨੂੰ ਬੇਨਤੀ ਹੈਗੀ ਹੈ ਕਿ ਹੁਣ ਦੀਵਾਨ ਉੱਤੇ ਸਜੇ ਹੋਏ ਨੇ ਗੁਰੂ ਮਹਾਰਾਜ ਦੇ, ਤੁਸੀਂ ਉੱਤੇ ਜਾ ਕੇ ਗੈਲਰੀ ਨੰਬਰ 1 ਤੇ ਕੀਰਤਨ ਦਾ ਆਨੰਦ ਮਾਣੋ। ਉੱਥੇ ਦੇਗ ਵੀ ਵਰਤਾਈ ਜਾ ਰਹੀ ਹੈ। ਹੁਣ ਇੱਥੇ ਖਾਲਸਾ ਸਕੂਲ ਦਾ ਇਸ ਹਾਲ ਵਿੱਚ ਪ੍ਰੋਗਰਾਮ ਸ਼ੁਰੂ ਹੋਣਾ ਹੈ।

ਸਾਨੂੰ ਰੋਕਣਾ ਪਿਆ। ਐਕਚੁਅਲੀ ਕੀ ਹੋ ਰਿਹਾ ਕਿ ਤੁਕ ਸਾਹਮਣੇ ਤੁਹਾਡੇ ਲਿਖੀ ਹੈ? ਨਹੀਂ, ਅੱਜ ਨਹੀਂ ਲਿਖਿਆ ਹੋਇਆ। ਸੋ ਦੇਹ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਅਸੀਂ ਹੁਣੇ ਪੜੀ ਸੀ ਨਾ, ਟੈਂਕਾ ਠੱਠਾ ਡੱਡਾ ਡੱਡਾ ਨਾਣਾ, ਉਹ ਟੈਂਕੀ ਦੀ ਆਵਾਜ਼ ਹੈਗੀ ਹੈ, ਉਹ ਡਾ ਨਹੀਂ ਹੈ। ਅਗਲੀ ਤੁਕ ਵਿੱਚ ਅੰਦਰ ਨਾ ਡਰੋ। ਸੋ ਕਈ ਵਾਰ ਸੁਣਨੀ ਚਾਹੁੰਦਾ ਕਿ ਬੱਚੇ ਪਹਿਲਾਂ ਵੀ ਨਾ ਡਰੋ ਬੋਲਦੇ ਨੇ, ਬਾਅਦ ਵਿੱਚ ਵੀ ਨਾ ਡਰੋ ਬੋਲਦੇ ਹੈ। ਸੋ ਪਹਿਲੀ ਤੁਕ ਦੇ ਅਖੀਰ ਵਿੱਚ ਨਾ ਟਰੋ ਹੈ, ਠੀਕ ਹੈ ਜੀ, ਟੈਂਕੇ ਦੇ ਨਾਲ। ਸੋ ਦੁਬਾਰਾ ਸ਼ੁਰੂ ਕਰਦੇ ਹਾਂ। ਮੈਨੂੰ ਇੰਸਟਰਕਸ਼ਨ ਮਿਲੀ ਸੀ, ਸੋ ਕਈ ਵਾਰ ਪਹਿਲਾਂ ਵੀ ਕਈ ਗੱਲਾਂ ਦੱਸੀਆਂ ਸੰਗਤਾਂ ਨੂੰ। ਸੋ ਸਾਨੂੰ ਸਾਰੇ ਬੱਚਿਆਂ ਨੂੰ ਘਰ ਜਦੋਂ ਸੁਣਦੇ ਹੋ ਨਾ ਤੁਸੀਂ, ਆਈ ਥਿੰਕ ਵੀ ਤੁਸੀਂ ਘਰਾਂ 'ਚ ਅਸੈਂਬਲੀ ਬੱਚਿਆਂ ਤੋਂ ਸੁਣਦੇ ਹੋ, ਯੂਟਿਊਬ 'ਤੇ ਅਸੈਂਬਲੀਆਂ ਪਈਆਂ ਨੇ, ਕਿਸੇ ਵੀ ਅਸੈਂਬਲੀ ਦੇ ਨਾਲ ਬੱਚਿਆਂ ਨੂੰ ਕਦੇ ਕਦੇ ਪ੍ਰੈਕਟਿਸ ਕਰਾਇਆ ਕਰੋ ਤਾਂ ਕਿ ਬਾਣੀ ਉਹਨਾਂ ਦੀ ਨਾਲ ਪਾਠ ਸ਼ੁੱਧ ਹੋ ਜਾਏ ਅਤੇ ਨਾਲ ਉਹਨਾਂ ਨੂੰ ਯਾਦ ਰਹੇ। ਕਈ ਵਾਰ ਹਫ਼ਤਾ ਛੁੱਟੀ ਆ ਜਾਏ, 15 ਦਿਨ ਬੱਚੇ ਅਸੈਂਬਲੀ ਨਹੀਂ ਕਰਦੇ। ਸੋ ਨਾਮ ਵੀ ਜਪਦੇ ਨੇ, ਬਾਣੀ ਵੀ ਪੜ੍ਹਦੇ ਨੇ। ਰੱਬ ਨੇ ਸਭ ਨੇ ਪੜ੍ਹਨਾ ਜੀ ਦੁਬਾਰਾ। ਦੇਹ ਸ਼ਿਵਾ ਬਰ ਮੋਹੇ ਇਹ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਟੈਂਕੇ ਦੇ ਨਾਲ। ਠੀਕ ਬੱਚੇ, ਵੱਡਿਆਂ ਦਾ ਕੰਮ ਹੈ, ਹੁਣ ਵੱਡਿਆਂ ਦੀ ਡਿਊਟੀ ਹੈ ਕਿ ਬੱਚਿਆਂ ਨੂੰ ਠੀਕ ਕਰਾਉਣਾ ਹੈ। ਸਭ ਨੇ ਬੋਲਣਾ ਜੀ ਉੱਚੀ, ਅੱਜ ਬੜੀ ਅੱਛੀ ਆਵਾਜ਼ ਆ ਰਹੀ ਹੈ, ਮੈਨੂੰ ਕਹਿਣ ਦੀ ਲੋੜ ਨਹੀਂ ਪੈ ਰਹੀ ਕਿ ਸਾਰੇ ਬੋਲੋ ਤੇ ਉੱਚੀ ਬੋਲੋ, ਬਹੁਤ ਅੱਛਾ ਬੋਲ ਰਹੇ ਹਾਂ।

0: ਸ਼ਾਬਾਸ਼ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬੁੱਲਾ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਥੋੜਾ ਜਿਹਾ ਲੇਟ ਚੱਲ ਰਹੇ ਹਾਂ ਸੋ ਜਸਟ ਵਨ ਕੁਇਕ ਅਨਾਊਂਸਮੈਂਟ ਜਿਹੜੇ ਬੱਚੇ ਜਾਂ ਪੇਰੈਂਟਸ ਚਾਹੁੰਦੇ ਨੇ ਉਹਨਾਂ ਦੇ ਬੱਚੇ ਅਸੈਂਬਲੀ ਵਿੱਚ ਬੈਠਣ ਇੱਥੇ ਪਿੱਛੇ ਵੋਕਲ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬੜੇ ਸਾਰੇ ਛੋਟੇ ਬੱਚੇ ਭਾਈ ਸਾਹਿਬ ਦੇ ਪਿੱਛੇ ਬੈਠੇ ਹੋਏ ਨੇ ਸੋ ਵੀ ਨੀਡ ਦੈਮ ਟ੍ਰੇਨਡ ਔਨ ਦੀ ਅਸੈਂਬਲੀ ਸੋ ਦੈਟ ਦੇ ਕੈਨ ਸਿੰਗ ਐਕੂਰੇਟਲੀ ਸੋ ਅਸੀਂ ਟੀਚਰਸ ਨੂੰ ਰਿਕੁਐਸਟ ਕਰਨੇ ਆ ਕਿ ਤੁਸੀਂ ਕਲਾਸਾਂ ਵਿੱਚ ਨਾ ਲੈ ਲਓ ਕਿ ਜਿਹੜੇ ਬੱਚੇ ਇੰਟਰਸਟਿਡ ਨੇ ਜਾਂ ਜਿਹਨਾਂ ਅਸੈਂਬਲੀ ਆਉਂਦੀ ਹੈ ਜਾਂ ਨਹੀਂ ਵੀ ਆਉਂਦੀ ਸਿੱਖਣ ਵਿੱਚ ਇੰਟਰਸਟਿਡ ਨੇ ਅਸੀਂ ਮੈਂ ਤੇ ਸਤਿੰਦਰ ਭੈਣ ਜੀ ਤੇ ਸੁਖਵਿੰਦਰ ਭੈਣ ਜੀ ਅਸੀਂ ਟੀਚਰਸ ਕੋਲੋਂ ਨਾਂ ਕਲੈਕਟ ਕਰ ਲਾਂਗੇ ਉਹ ਬੱਚਿਆਂ ਦੇ ਫਿਰ ਉਹਨਾਂ ਦੀ ਅਸੈਸਮੈਂਟ ਕਰਾਂਗੇ ਅਗਲੇ ਹਫ਼ਤੇ ਆਨਵਰਡਸ ਫਿਰ ਉਸ ਤੋਂ ਬਾਅਦ ਗਰੁੱਪ ਵਾਈਜ਼ ਅਸੈਂਬਲੀ ਵਿੱਚ ਬਿਠਾਵਾਂਗੇ ਸਿਰਫ ਇਹ ਬੇਨਤੀ ਹੈਗੀ ਹੈ ਟੀਚਰਸ ਨੂੰ ਕਿ ਤੁਸੀਂ ਬੱਚਿਆਂ ਦੇ ਆਪਣੇ ਸਟੂਡੈਂਟਸ ਦੇ ਨਾਂ ਕਲੈਕਟ ਕਰ ਲਓ ਜਿਹੜਾ ਨੂੰ ਅਸੈਂਬਲੀ ਵਿੱਚ ਜੇ ਬੈਠਣਾ ਚਾਹੁੰਦੇ ਨੇ ਜੇ ਨਹੀਂ ਵੀ ਆਉਂਦੀ ਅਸੈਂਬਲੀ ਤਾਂ ਵੀ ਜੇ ਇੰਟਰਸਟਿਡ ਨੇ ਹੁਣ ਤੁਸੀਂ ਐਵਰੀਬਡੀ ਕੈਨ ਗੋ ਟੂ ਦੇਅਰ ਕਲਾਸਿਸ ਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: that was like 7 open college.